ਕਰਿਆ ਸਤਿਗੁਰੂ ਚਾ ਬਿਟੂ ਕਰ ਪ੍ਰਗਟ ਆਖ ਸੁਣਾਇਆ ਸਤਿਗੁਰੂ ਨੇ ਸਤਮ ਤੇਰੇ ਦਿਲ ਚ ਮੋ ਚੁਕਾਇਆ ਤੁਮੇ ਵਿਚਾਰੇ ਜੀ ਸੱਚੇ ਸੋਚ ਤਨਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ।

ਨਾਲ ਮਲਖਾਈ ਸਰਸ਼ਾਈ ਪਾਈ ਮੂਰਖਨ ਦੇ ਪਤ ਗਵਾਈ ਬਿਨ ਨਾ ਬੈ ਨਾ ਪਾਈ ਰਹਿ ਬਿਮਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ।

ਪੜੀ ਭਗਤ ਰਹਿ ਮਨ ਭਾਵ ਦੇ ਦਰਸੋ ਹੁਣ ਕਿਰਤ ਗਾਮ ਦੇ ਨਾਨਕ ਕਰਮਾਂ ਬਾਖਰੀ ਦਾ ਢੋਲ ਲੈਣੀ ਧਾਮ ਇੱਕ ਮੁੱਲ ਬੁਝਣੇ ਆਪਣਾ ਅਣ ਹੁੰਦਾ ਆਪ ਗਣਾਇਂਦੇ ਹੁਣ ਢਾਡੀ ਕਨੀ ਚ ਜਾਤ ਹੋਰ ਉੱਤਮ ਜਾ ਸਦਾ ਤਿੰਨ ਮੰਗਾ ਜਿਤ ਜੈ ਧਿਆਇਂਦੇ ਤਿੰਨ ਮੰਗਾ ਜਿਤ ਜੈ ਧਿਆਇਂਦੇ।

ਹੋੜੀ ਤੁਰ ਕਰਮ ਦਿਨਾਂ ਤਦ ਪਾਇਆ ਤਾਂ ਤਿੰਨੀ ਖਸਮ ਤੇ ਆਇਆ ਇਹਨਾਂ ਜਨਤਾ ਕਹਿ ਬਸ ਕਿਸਨਾ ਹੀ ਤਦ ਵੇਖੀ ਜਗਤ ਪਾਇਆ ਇੱਕ ਨਾਨਾ ਤੋਂ ਮੇਲੇ ਕਿਆ ਪੁੱਤ ਦਿਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤਦਿਆ ਬੁਝਾਇਆ।

ਸਾਧ ਮੁਖ ਝੂੜ ਬਿਭੂਖਣ ਸਾਜਨ ਤ੍ਰੈਪਾਲ ਤਿਹਾਲ ਵਿਚਾਰ ਕਲਮਾਲਾ ਤਿਰਕ ਲੀਲਾਟੰ ਦੇ ਤੀ ਵਸਤਰ ਕਪਾਟ ਜੇ ਜਾਣਸ ਬ੍ਰਹਮੰ ਕਰਮੰ ਸਵ ਫੋਕਟ ਨਿਸ਼ਟੋ ਕਰਮੰ ਕਹੋ ਨਾਨਕ ਨੈ ਚੋ ਤਿਹਾਵੇ ਬਿਨ ਸਤਿਗੁਰ ਵਾਟ।

ਸੋ ਸੇਵਕ ਸੇਵਕ ਨੇ ਜਿਸਨੂੰ ਹੁਕਮ ਲਾਏ ਸੀ, ਹੁਕਮ ਨਹੀਂ ਆਇਆ ਹੋਵੇ ਪ੍ਰਵਾਨ ਤਾਂ ਖਸਮੈ ਦਾ ਮਿਲ ਪਏ ਸੀ, ਖਸਮੈ ਪਾਵੇ ਸੋ ਕਰੇ ਮਨ ਹੁੰਦਿਆ ਸੋ ਪਲ ਪਏ ਸੀ।

ਪਾੜੂ ਸਤਿਗੁਰ ਵੱਡਾ ਆਕਰਸ਼ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਦਰਿਆਈਆਂ ਜਾਤ ਭਾਣਾ ਤਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚ।

ਤੇਰਾ ਹੋ ਭੰਡ ਬੂਆ ਪੰਡ ਪਾਲੀਏ ਭੰਡ ਹੋਵੇ ਬੰਦਾਨ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਪੰਡ ਹੋਈ ਭੰਡ ਉਪਜੈ ਭੰਡੇ ਬਾਜ ਨਾ ਕੋਈ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਈ ਜੀਤ ਮੁਕਤ ਦਾ ਸਲਾਹੀ ਹੈ ਭਗਤ ਜਾਨ ਨਾਨਕ ਦੇ।

ਸਤਨਾਮ ਕਰਤਾ ਪੁਰਖ

अकाल मूरत अजुनी सैभं गुरप्रसाद।

ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ ਦੇਵਗੰਧਾਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 536 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਰਾਹੀਂ ਜੋ ਸਤਿਗੁਰੂ ਜੀ ਗੁਰੂ ਬਾਬਾ ਜੀ ਨੇ ਉਪਦੇਸ਼ ਜੋ ਸਿੱਖਿਆ ਬਖਸ਼ਿਸ਼ ਕੀਤੀ ਹੈ, ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੰਸਾਰ ਦੀ ਨਾਸ਼ਵਾਨਤਾ ਔਰ ਅਕਾਲ ਪੁਰਖ ਪਰਮੇਸ਼ਵਰ ਦੀ ਬੰਦਗੀ, ਇਹਨਾਂ ਦੋ ਚੀਜ਼ਾਂ ਦਾ ਜ਼ਿਕਰ ਸਤਿਗੁਰੂ ਕਰ ਰਹੇ ਵੀ ਸੰਸਾਰ ਨਾਸ਼ਵਾਨ ਹੈ ਔਰ ਜਿੰਨੇ ਵੀ ਸੰਸਾਰਕ ਵਿਵਹਾਰ ਨੇ ਇਹ ਸਾਰੇ ਉਹਨਾਂ ਚਿਰ ਹੀ ਨੇ ਜਿੰਨਾ ਚਿਰ ਸਰੀਰ ਵਿੱਚ ਸਵਾਸ ਚੱਲਦੇ ਨੇ। ਅਕਾਲ ਪੁਰਖ ਪਰਮੇਸ਼ਵਰ ਦੀ ਬੰਦਗੀ ਦੇ ਸਮਾਨ ਦੂਜੀ ਕੋਈ ਵਸਤੂ ਕੋਈ ਪਦਾਰਥ ਨਹੀਂ। ਇਸ ਤਰ੍ਹਾਂ ਦਾ ਜਿਹੜਾ ਪ੍ਰਕਰਨ ਹੈ ਸਤਿਗੁਰੂ ਜੀ ਅੱਜ ਬਖਸ਼ ਰਹੇ, ਸਭ ਤੋਂ ਪਹਿਲਾਂ ਮਾਲਕ ਨੇ ਜ਼ਿਕਰ ਕੀਤਾ, ਕਹਿੰਦੇ ਸਭ ਕਿਛ ਜੀਵਤ ਕੋ ਵਿਵਹਾਰ। ਵਿਵਹਾਰ ਦਾ ਮਤਲਬ ਹੁੰਦਾ ਹੈ ਕੰਮ ਕਾਜ, ਮੇਲ ਮਿਲਾਪ, ਵਿਵਹਾਰ ਜੋ ਵੀ ਸੰਸਾਰਕ ਤੌਰ ਉੱਤੇ। ਇਹਦੇ ਨਾਲ ਇੱਕ ਸ਼ਬਦ ਗੁਰੂ ਸਾਹਿਬ ਨੇ ਜੋੜਿਆ, ਸਭ ਕੁਛ ਜੀਵਤ। ਜੀਵਤ ਦਾ ਭਾਵ ਜਿਉਂਦਿਆਂ ਹੋਇਆਂ, ਜਿਉਂਦਿਆਂ ਬੰਦਾ ਬੜੇ ਝਮੇਲੇ ਸਹੇੜਦਾ ਵੀ ਹੈ ਔਰ ਬੜੇ ਝਮੇਲੇ ਨਿਬੇੜਦਾ ਵੀ ਹੈ। ਕਈ ਵਿਹਾਰਾਂ ਵਿੱਚ ਉਲਝਦਾ ਵੀ ਹੈ ਤੇ ਕਈ ਵਿਹਾਰਾਂ ਵਿੱਚੋਂ ਸੁਲਝਦਾ ਵੀ ਹੈ। ਉਲਝਣਾ ਔਰ ਸੁਲਝਣਾ ਇਹ ਦੋਵੇਂ ਚੀਜ਼ਾਂ ਇਹਦੇ ਜਿਉਂਦੇ ਨਾਲ ਜੁੜੀਆਂ ਨੇ। ਹੁਣ ਸਿੱਧੇ ਹੀ ਜੇ ਆਪਾਂ ਜ਼ਿਕਰ ਕਰੀਏ, ਸਿੱਧਾ ਜ਼ਿਕਰ ਕਰੀਏ, ਤੇ ਜਿੱਦਣ ਮਰ ਗਿਆ ਉਦਣ ਨਾ ਕੋਈ ਉਲਝਣਾ ਤੇ ਨਾ ਕੋਈ ਸੁਲਝਣਾ, ਸਭ ਕੁਛ ਨਿਬੜ ਜਾਂਦਾ ਉਦਣ। ਨਾ ਕਿਸੇ ਦੇ ਕੋਲੋਂ ਕੁਝ ਵਸਤੂਆਂ ਪਦਾਰਥ ਲੈਣ ਦੀ ਚਿੰਤਾ ਤੇ ਨਾ ਕਿਸੇ ਨੂੰ ਵਸਤੂਆਂ ਪਦਾਰਥ ਦੇਣ ਦੀ ਚਿੰਤਾ, ਉਦਣ ਤੇ ਨਿਬੇੜਾ ਹੀ ਹੋ ਗਿਆ ਨਾ ਸਾਰਾ ਕੁਛ, ਜੋ ਲੈਣ ਦੇਣ ਸੀ ਸਭ ਨਾਲੇ ਹੀ ਨਿਬੜ ਗਿਆ। ਇਸ ਲਈ ਗੁਰੂ ਸਾਹਿਬ ਕਹਿ ਰਹੇ ਵੀ ਜਿੰਨੇ ਵੀ ਵਿਵਹਾਰ ਨੇ ਇਹ ਸਾਰੇ ਜਿਉਂਦੇ ਜੀ ਨੇ। ਉਹਦੇ ਵਿੱਚ ਫਿਰ ਮਾਲਕ ਕਹਿੰਦੇ ਮਾਤ ਪਿਤਾ ਭਾਈ ਸੁੱਤ ਬੰਧਪ ਅਰ ਫੁਨ ਗ੍ਰਹਿ ਕੀ ਨਾਰ। ਹੁਣ ਇਹ ਸਾਰਾ ਕੁਛ ਨਾਲ ਹੀ ਹੈ, ਜਿਉਂਦਿਆਂ ਦੇ ਮਾਂ ਵੀ ਹੈ, ਜਿਉਂਦਿਆਂ ਦਾ ਪਿਓ ਵੀ ਹੈ, ਜਿਉਂਦਿਆਂ ਦਾ ਪਰਿਵਾਰ ਹੈ, ਪੁੱਤਰ ਧੀਆਂ ਪਤੀ ਪਤਨੀ ਇਹ ਸਭ ਜਿਉਂਦਿਆਂ ਨਾਲ ਨੇ, ਸਭ ਜਿਉਂਦਿਆਂ ਨਾਲ ਨੇ ਨਾ। ਇਹ ਜਿੰਨੇ ਵਿਵਹਾਰ ਨੇ ਕਿਹਦੇ ਨਾਲ ਨੇ? ਜੀਵਤ ਕੋ ਵਿਵਹਾਰ। ਸੰਸਾਰ ਜਿਵੇਂ ਜੀ ਇੱਕ ਪਾਵਨ ਬਚਨ ਆਪਾਂ ਸਤਿਗੁਰੂ ਜੀ ਦੀ ਬਾਣੀ ਦਾ ਪੜ੍ਹ ਲੈਂਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ, ਪ੍ਰੀਤਮ ਜਾਨ ਲੇ ਹੋ ਮਨ ਮਾਹੀ, ਆਪਣੇ ਸੁਖ ਸਿਓ ਆਪਣੇ ਸੁਖ ਸਿਓ ਸਭ ਜਗ ਫੰਦ ਹਿਓ ਕੋ ਕਾਹੂ ਕੋ ਨਾਹੀ।
ਸਾਰਾ ਜਗਤ ਆਪਣੇ ਲਈ ਹੈ ਬਸ। ਅਤੇ ਮਾਲਕ ਕਹਿੰਦੇ ਵੀ ਆਪਣੇ ਮਨ ਦੇ ਵਿੱਚ ਜਾਣ ਲਾ, ਪੱਕਿਆਂ ਕਰਕੇ ਜਾਣ ਲਾ ਆਪਣੇ ਮਨ ਦੇ ਵਿੱਚ। ਫਿਰ ਉਹਦੇ ਨਾਲ ਸਤਿਗੁਰੂ ਜੀ ਜ਼ਿਕਰ ਕਰਦੇ, ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੀਤ ਪ੍ਰੀਤ ਕਰ ਪਾਗੀ। ਪ੍ਰੀਤਮ ਜਾਣ ਲਏ ਹੋ ਮਨ ਮਾਹੀ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਵੀ ਉਹਨਾਂ ਨੇ ਜਦੋਂ ਜ਼ਿਕਰ ਕੀਤਾ, ਉਹ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੀਤ ਪ੍ਰੀਤ ਕਰ ਭਾਗੀ। ਭਾਵ ਤੇ ਇੱਕੋ ਹੀ ਹੈ ਨਾ ਜੀ, ਇੱਕੋ ਭਾਵ ਹੈ। ਹੁਣ ਜਿੰਨੇ ਵੀ ਵਿਵਹਾਰ ਨੇ, ਚਾਹੇ ਉਹ ਸੰਸਾਰਕ ਨੇ, ਸਰੀਰਕ ਨੇ, ਧਨ ਦੌਲਤ ਲਈ ਨੇ, ਪਰਿਵਾਰਕ ਨੇ, ਰਿਸ਼ਤੇਦਾਰ ਸਾਕ ਸੰਬੰਧੀਆਂ ਨਾਲ ਨੇ, ਇੱਕ ਸ਼ਬਦ ਇਹਨਾਂ ਸਾਰਿਆਂ ਨਾਲ ਜੁੜ ਜਾਂਦਾ ਜੀ, ਸਭ ਜਿਉਂਦਿਆਂ ਦੇ ਨੇ, ਸਭ ਜਿਉਂਦਿਆਂ ਦੇ। ਔਰ ਇਹ ਜਿਉਂਦਿਆਂ ਦੇ ਉਹਨਾਂ ਚਿਰ ਜਿੰਨਾ ਚਿਰ ਸਰੀਰ ਵਿੱਚ ਸਵਾਸ ਚੱਲੇ। ਇੱਕ ਜਿਉਣਾ ਇਹ ਵੀ ਹੁੰਦਾ ਜੀ ਜਿਹੜਾ ਧਨ ਦੇ ਆਧਾਰ ਤੇ ਜਿਉਂਦਾ ਹੈ। ਜਿਉਣਾ ਕਈ ਤਰ੍ਹਾਂ ਦਾ ਹੈ, ਇਕੱਲਾ ਸਰੀਰ ਵਿੱਚ ਸਵਾਸ ਚੱਲਦੇ ਰਹਿਣੇ ਇਹ ਜਿਉਣਾ ਨਹੀਂ ਹੈ। ਸਰੀਰ ਵਿੱਚ ਸਵਾਸ ਚੱਲਦੇ ਨੇ ਰੱਬ ਦੀ ਬੰਦਗੀ ਨਹੀਂ। ਧੰਨ ਗੁਰੂ ਪਾਤਸ਼ਾਹ ਬਾਣੀ 'ਚ ਕਹਿੰਦੇ ਤੇਰੂ ਤੂੰ ਤਾਂ ਵੀ ਮਰਿਆ। ਸਰੀਰ ਵਿੱਚ ਸਵਾਸ ਚੱਲਦੇ ਨੇ, ਤੇਰੇ ਕੋਲ ਆਰਥਿਕ ਪੱਖ ਕਮਜ਼ੋਰ ਹੈ, ਤੇਰਾ ਆਰਥਿਕ ਪੱਖ ਮਜ਼ਬੂਤ ਨਹੀਂ, ਤੂੰ ਤਾਂ ਵੀ ਮਰਿਆ। ਬਸ ਫਰਕ ਇਹਨਾਂ, ਜੇ ਬੰਦਗੀ ਨਹੀਂ ਤੇ ਗੁਰੂ ਦੀਆਂ ਨਜ਼ਰਾਂ 'ਚ ਮਰਿਆ, ਜੇ ਧਨ ਨਹੀਂ ਤੇ ਫਿਰ ਸੰਸਾਰ ਦੀਆਂ ਨਜ਼ਰਾਂ 'ਚ ਮਰਿਆ। ਸਰੀਰ 'ਚ ਸਵਾਸ ਚੱਲੀ ਤਾਂ, ਜੇ ਬੰਦਗੀ ਹੈ ਫਿਰ ਤੂੰ ਗੁਰੂ ਦੀਆਂ ਨਜ਼ਰਾਂ 'ਚ ਵੀ ਜਿਉਣਾ, ਤੇ ਜੇ ਧਨ ਕੋਲੇ ਹੈ ਫਿਰ ਸੰਸਾਰ ਦੀਆਂ ਨਜ਼ਰਾਂ ਵਿੱਚ ਵੀ ਜਿਉਣਾ। ਹੁਣ ਇਹਨੂੰ ਸਮਝੋ, ਅੱਜ ਸਰੀਰ 'ਚ ਸਵਾਸ ਚੱਲਦੇ ਨੇ ਪਰ ਜੇਬ 'ਚ ਧੇਲਾ ਨਹੀਂ, ਕਿਹੜਾ ਸਾਕ, ਕਿਹੜਾ ਸੰਬੰਧ, ਕਿਹੜਾ ਰਿਸ਼ਤਾ ਹੈ ਕੋਈ ਨਜ਼ਰ ਆਉਂਦਾ? ਸਭ ਪਾਸੇ ਉਹ ਕੇ ਬਹਿ ਜਾਂਦੇ। ਸਰੀਰ 'ਚ ਸਵਾਸ ਥੋੜੇ ਵੀ ਹੋਣ, ਥੋੜੇ ਮਤਲਬ ਮੰਜੇ 'ਤੇ ਵੀ ਪਿਆ ਹੋਵੇ, ਜੇਬ ਭਾਰੀ ਹੋਵੇ, ਜਿੰਨੇ ਮਰਜ਼ੀ ਸਾਕ ਸੰਬੰਧੀ ਇਕੱਠੇ ਕਰ ਲਓ, ਜੇਬ ਖਾਲੀ ਹੋਵੇ, ਚੰਗਾ ਭਲਾ ਤੰਦਰੁਸਤ ਹੋਵੇ, ਕੋਈ ਲਾਗੇ ਨਹੀਂ ਆਉਂਦਾ, ਕਿਤੇ ਮੰਗ ਹੀ ਨਾ ਲਵੇ ਕੁਛ। ਸੰਸਾਰਕ ਤੌਰ 'ਤੇ ਤਾਂ ਇਹੀ ਵਰਤਾਰਾ ਵਰਤਦਾ ਨਾ ਜੀ। ਇਸੇ ਤਰ੍ਹਾਂ ਅਧਿਆਤਮ ਤੌਰ 'ਤੇ ਹੈ, ਗੁਰੂ ਸਾਹਿਬ ਕਹਿੰਦੇ ਤੇਰੇ ਕੋਲ ਧਨ ਦੌਲਤ ਜਿੰਨਾ ਮਰਜ਼ੀ ਹੋਵੇ, ਗੁਰੂ ਦੀਆਂ ਨਜ਼ਰਾਂ 'ਚ ਤਾਂ ਉਦੋਂ ਪ੍ਰਵਾਣਿਆ ਜਾਏਗਾ ਜੇ ਤੇਰੇ ਕੋਲ ਬੰਦਗੀ ਹੈ। ਜੇ ਬੰਦਗੀ ਨਹੀਂ ਫਿਰ ਚੇਤਾ ਰੱਖੀ ਗੁਰੂ ਦੀਆਂ ਨਜ਼ਰਾਂ 'ਚ ਵੀ ਮਰਿਆ ਹੋਇਆ, ਫਿਰ ਤੇ ਮਰੇ ਹੀ ਹੋਏ ਆ ਨਾ। ਜਿਉਂਦੇ ਤੇ ਇਸੇ ਕਰਕੇ ਆ ਵੀ ਕੋਲੇ ਬੰਦਗੀ ਹੋਵੇ, ਜੇ ਨਾ ਹੋਵੇ ਤੇ ਫਿਰ ਮਰੇ ਹੋਏ ਆ ਗੁਰੂ ਦੀਆਂ ਨਜ਼ਰਾਂ ਵਿੱਚ ਵੀ। ਤੇ ਸੰਸਾਰਕ ਤੌਰ 'ਤੇ ਤੇ ਸਵਾਸ ਚੱਲੀ ਜਾਣ, ਫਿਰ ਤੇ ਸਾਹਿਬ ਕਹਿੰਦੇ ਨਾ ਇੱਕ ਤੇ ਤੁਰੀ ਫਿਰਦੀ ਜਿਉਂਦੀ ਲਾਸ਼ ਤੁਰੀ ਫਿਰਦੀ ਹੈ, ਇਹ ਤੋਂ ਵੱਧ ਕੇ ਕੁਛ ਨਹੀਂ ਹੈ। ਹੁਣ ਚੇਤਾ ਰੱਖੋ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਭ ਕੁਛ ਜੋ ਵੀ ਹੈ, ਜੋ ਵੀ ਬਚਪਨ ਤੋਂ ਲੈ ਕੇ ਸੰਸਾਰਕ ਤੌਰ ਉੱਤੇ, ਜਨਮ ਤੋਂ ਲੈ ਕੇ ਮ੍ਰਿਤਿਯੂ ਤੱਕ, ਮਰਨ ਤੱਕ ਜੋ ਵੀ ਵਿਵਹਾਰ ਹੈ ਜੀਵਤ ਕੋ। ਧੰਨ ਕੋਲੇ ਨਹੀਂ ਸੀ ਨਾ, ਕੋਈ ਨਹੀਂ ਢੁੱਕਿਆ ਕਰੇ, ਕੋਈ ਨਹੀਂ ਆਇਆ ਕਰੇ, ਮਰੇ ਉੱਤੇ ਰਿਸ਼ਤੇਦਾਰ ਸਾਕ ਸੰਬੰਧੀ ਤਾਂ ਇਕੱਠੇ ਹੋਏ ਨੇ, ਦੁਨੀਆਂ ਕੀ ਆਖੇਗੀ, ਨਹੀਂ ਤੇ ਹੋ ਸਕਦਾ ਸ਼ਾਇਦ ਉੱਥੇ ਵੀ ਨਾ ਆਉਂਦੇ, ਇਹ ਤੋਂ ਵੱਧ ਕੇ ਕੁਛ ਨਹੀਂ। ਜੀਵਤ ਕੋ ਵਿਵਹਾਰ, ਸੰਸਾਰ ਹੈ ਜੀ, ਔਰ ਸੰਸਾਰਕ ਤੌਰ 'ਤੇ ਨਾ ਕੁਦਰਤੀ ਸੁਭਾਅ ਹੈ,
ਪਰਿਵਾਰ ਵੀ ਉਹਨਾਂ ਚਿਰ ਹੀ ਚਿੰਤਾ ਕਰਦਾ ਜਿੰਨਾ ਚਿਰ ਪਰਿਵਾਰ ਨੂੰ ਦਿਸ ਰਿਹਾ ਵੀ ਸਾਡੇ ਲਈ ਕੁਛ ਕਰਨ ਯੋਗਾ ਹੈ। ਵੇਖ ਲਓ ਬੱਚੇ ਉਹਨਾਂ ਚਿਰ ਪੁੱਛਣਗੇ ਜਿੰਨਾ ਚਿਰ ਪਤਾ ਹੈ ਵੀ ਪਿਓ ਮਾਂ ਸਾਡੀ ਸਾਡਾ ਕੁਝ ਸਵਾਰਨ ਵਾਲੇ। ਪਰਿਵਾਰਾਂ 'ਚ ਵੇਖੋ ਕਈ ਥਾਵਾਂ 'ਤੇ ਬਜ਼ੁਰਗ ਰੋਟੀ ਤੋਂ ਵੀ ਆਦਤ ਆਉਂਦੇ, ਉਹ ਡਰਦਿਆਂ ਪ੍ਰਸ਼ਾਦਾ ਨਹੀਂ ਮੰਗਦੇ ਵੀ ਪਤਾ ਨਹੀਂ ਇਹਨਾਂ ਨੇ ਕਿਹੜੇ ਪਾਸੇ ਤੋਂ ਬੋਲਣਾ, ਵੀ ਜੇ ਪਕਾ ਕੇ ਦੇ ਦੇਣਗੇ ਤਾਂ ਛਕ ਲਾਂਗੇ, ਪਰ ਬੋਲ ਕੇ ਇਹ ਨਹੀਂ ਕਹਿਣਾ ਵੀ ਸਾਨੂੰ ਪ੍ਰਸ਼ਾਦੇ ਦੀ ਲੋੜ ਹੈ, ਕਿਉਂਕਿ ਹੁਣ ਉਹ ਸਰੀਰਕ ਤੌਰ 'ਤੇ ਨਿਟਾਲ ਹੋ ਗਏ ਨਾ। ਇਸੇ ਤਰ੍ਹਾਂ ਹੀ ਹੈ, ਇੱਕ ਨਾ ਬਾਬਾ ਕਬੀਰ ਸਾਹਿਬ ਦਾ ਵਚਨ ਆਪਾਂ ਹੋਰ ਪੜ੍ਹ ਲਈਏ। ਬਾਬਾ ਕਬੀਰ ਸਾਹਿਬ ਨੇ ਬਾਣੀ 'ਚ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਜਨਨੀ ਨਾ ਜਨਨੀ ਮਾਂ, ਆਪਣੇ ਪੁੱਤ ਦੀ ਪਰਵਰਿਸ਼ ਕਰਦੀ, ਆਪਣੀ ਔਲਾਦ ਦੀ ਪਰਵਰਿਸ਼ ਕਰਦੀ। ਔਲਾਦ ਨੇ ਮਾਂ ਨੂੰ ਸੰਭਾਲਣਾ ਕਿ ਨਹੀਂ ਇਸ ਗੱਲ ਦਾ ਕੋਈ ਤਕਾਜ਼ਾ ਨਹੀਂ, ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ। ਮਾਂ ਨੇ ਸੰਭਾਲਣਾ, ਮਾਂ ਨੂੰ ਸੰਭਾਲਣਾ ਕਿ ਨਹੀਂ, ਪਰ ਇੱਕ ਆਸ ਮਾਂ ਨੇ ਲਾਈ ਹੋਈ ਹੈ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ। ਕਿਉਂ ਸੰਭਾਲਦੀ, ਵੱਡਾ ਹੋਏ ਧਨ ਖਾਟ ਦੇ, ਵੀ ਇਹਨੇ ਜਦੋਂ ਵੱਡਿਆਂ ਹੋਣਾ ਫਿਰ ਸਾਡੇ ਲਈ ਧਨ ਖੱਟ ਕੇ ਲਿਆਏਗਾ, ਸਾਡੇ ਲਈ ਕਾਰ ਵਿਹਾਰ ਕਰੇਗਾ, ਸਾਡੀ ਸਾਂਭ ਸੰਭਾਲ ਕਰੇਗਾ, ਉਹ ਆਸ ਪਹਿਲਾਂ ਹੀ ਮੁੱਕ ਜੇ, ਉਹ ਹੱਥ ਖੜੇ ਕਰ ਜੇ ਵੀ ਭਾਈ ਮਾਂ ਤੂੰ ਸੰਭਾਲਣਾ ਸੰਭਾਲ, ਪਰ ਮੈਂ ਤੈਨੂੰ ਕੱਲ੍ਹ ਨੂੰ ਨਹੀਂ ਉਹ ਸਾਂਭਣਾ। ਬਾਪੂ ਨੂੰ ਆਖੇ ਵੀ ਤੂੰ ਸੰਭਾਲਣਾ ਸੰਭਾਲ, ਪਰ ਆਪਾਂ ਤੇਰੀ ਕੱਲ੍ਹ ਨੂੰ ਚਿੰਤਾ ਕੋਈ ਨਹੀਂ ਕਰਨੀ, ਤੈਨੂੰ ਜਿਵੇਂ ਚੰਗਾ ਲੱਗਦਾ ਤੂੰ ਉਵੇਂ ਕਰ ਲਾ। ਹੋ ਸਕਦਾ ਪਰਿਵਾਰ ਸੰਭਾਲਣ ਤੋਂ ਇਨਕਾਰੀ ਹੋ ਜਾਏ। ਇੱਕ ਸਿਆਣੇ ਅਖਾਣ ਵਰਤਦੇ ਨੇ ਵੀ ਹਮੇਸ਼ਾ ਚੜ੍ਹਦੇ ਸੂਰਜ ਨੂੰ ਸਲਾਮ ਹੈ, ਖਰੇ ਸਿੱਕੇ ਦੀ ਸੰਭਾਲ ਹੈ ਖੋਟੇ ਦੀ ਨਹੀਂ, ਚੱਲਣ ਯੋਗ ਦੀ ਸੰਭਾਲ ਹੈ ਨਾ ਚੱਲਣ ਯੋਗ ਦੀ ਨਹੀਂ। ਇਸੇ ਤਰ੍ਹਾਂ ਜਿਹੜੀ ਵਸਤੂ ਚੱਲਦੀ ਹੈ ਉਹਦੀ ਸੰਭਾਲ ਹੈ, ਜਿਹੜੀ ਨਾ ਚੱਲਦੀ ਹੋਵੇ ਉਹ ਤੇ ਖੜੋਤੀ ਕਵਾੜ ਹੋ ਜਾਂਦੀ ਹੁੰਦੀ ਕਿ ਨਹੀਂ। ਜਿਹੜਾ ਸਿੱਕਾ ਚੱਲਣ ਯੋਗ ਹੈ, ਜਿਹੜਾ ਨੋਟ ਚੱਲਣ ਯੋਗ ਹੈ, ਵੇਖੋ ਹਾਂ ਸੰਭਾਲਦਾ ਕਿ ਨਹੀਂ। ਜਿਹੜਾ ਨਾ ਚੱਲਣ ਯੋਗ ਹੋਵੇ ਮਾਰਦਾ ਚਲਾ ਕੇ, ਇਹਨੇ ਕੀ ਕਰਨਾ, ਇਹਨੇ ਕੀ ਸੰਭਾਲਣਾ, ਨਹੀਂ ਸਾਂਭਦਾ ਵਸਤੂ ਪਦਾਰਥ। ਇਸੇ ਤਰ੍ਹਾਂ ਨਹੀਂ, ਜਿਹੜਾ ਮਨੁੱਖ ਕੰਮਦਾ ਹੈ, ਜਿਹੜਾ ਮਨੁੱਖ ਵਿਹਾਰਦਾ ਉਹਦੀ ਸੰਭਾਲ ਹੈ, ਜਿਹੜਾ ਨਹੀਂ ਵਿਹਾਰਦਾ ਉਹਨੂੰ ਅਗਲਾ ਕਹਿੰਦਾ ਵੀ ਚੱਲ ਭਾਈ ਜਿਹੜੇ ਰਾਹ ਤੋਂ ਆਇਆ ਉਸ ਰਾਹ ਤੋਂ ਮੁੜ ਜਾ। ਇਹ ਸਾਰਾ ਹੀ ਜਿੰਨਾ ਗੁਰੂ ਸਾਹਿਬ ਕਹਿੰਦੇ ਸਾਰੇ ਵਿਵਹਾਰ, ਇਹ ਸਾਰੇ ਸੰਸਾਰਕ ਵਿਵਹਾਰ ਨੇ ਜੀ, ਔਰ ਇਹ ਉਹਨਾਂ ਚਿਰ ਹੀ ਨੇ ਜਿੰਨਾ ਚਿਰ ਸਵਾਸ ਨੇ। ਇਹ ਮੁੱਕ ਸਵਾਸ ਮੁੱਕ ਜਾਣ, ਇਹਦੇ 'ਚ ਕੋਈ ਦੋਰਾਵਾਂ ਨਹੀਂ ਵੀ ਇਹ ਮੁੱਕਣੇ ਨੇ, ਕੋਈ ਦੋਰਾਵਾਂ ਨਹੀਂ, ਸੱਚ ਹੈ ਵੀ ਇਹ ਮੁੱਕਣੇ ਨੇ। ਇਹਨਾਂ ਨੂੰ ਮੁਕਾਉਣ ਤੋਂ, ਮੁੱਕਣ ਤੋਂ ਅਸੀਂ ਰੋਕ ਨਹੀਂ ਸਕਦੇ ਕਿ ਰੋਕ ਸਕਦੇ ਹਾਂ ਜੀ, ਆਪਣੇ ਸਾਹ ਮੁੱਕਣ ਤੋਂ ਰੋਕ ਸਕਦੇ ਹਾਂ ਵੀ ਇਹ ਨਾ ਮੁੱਕਣ। ਕਿਹੜਾ ਵਿਵਹਾਰ ਹੈ ਜਿਹੜਾ ਸਾਹ ਮੁੱਕਣ ਤੋਂ ਮਗਰੋਂ ਵੀ ਅਸੀਂ ਕਰ ਸਕਦੇ ਹਾਂ? ਸਾਹ ਮੁੱਕਣ ਤੋਂ ਮਗਰੋਂ ਵਿਵਹਾਰ ਹੁੰਦੇ ਹੁੰਦੇ ਫਿਰ ਪਰਿਵਾਰ ਨੂੰ ਇਹ ਚਿੰਤਾ ਕਿਉਂ ਹੁੰਦੀ ਵੀ ਜਿਉਂਦਿਆਂ ਜਿਉਂਦਿਆਂ ਲਿਖਾ ਲਓ, ਜਿਹੜਾ ਕੁਛ ਲਿਖਾਉਣਾ ਕਿਤੇ ਮੁੜ ਕੇ ਚਲੇ ਗਿਆ ਬਾਪੂ ਚੜ੍ਹਾਈ ਕਰ ਗਿਆ ਤੇ ਫਿਰ ਕੀ ਕਰਾਂਗੇ, ਫਿਰ ਕਦੇ ਕਦੇ ਤੁਰੇ ਫਿਰਾਂਗੇ, ਕਦੇ ਸਾਰੀਆਂ ਚਿੰਤਾਵਾਂ ਪੈ ਗਈਆਂ ਨੇ। ਜਿੰਨੇ ਵੀ ਵਿਵਹਾਰ ਨੇ ਇਹ ਸਾਰੇ ਜਿਉਂਦਿਆਂ ਹੀ ਨੇ। ਸਤਿਗੁਰੂ ਕਹਿੰਦੇ ਭਾਵੇਂ ਮਾਤਾ ਦੀ ਗੱਲ ਕਰ ਲਾ, ਭਾਵੇਂ ਪਿਓ ਦੀ ਗੱਲ ਕਰ ਲਾ, ਭਾਵੇਂ ਭਰਾ ਦੀ ਕਰ ਲਾ, ਭਾਵੇਂ ਪੁੱਤਰ ਧੀਆਂ ਰਿਸ਼ਤੇਦਾਰ ਸਾਕ ਸੰਬੰਧੀਆਂ ਦੀ ਕਰ ਲਾ, ਇੱਥੋਂ ਤੱਕ ਤੇਰਾ ਸਭ ਤੋਂ ਨੇੜਲਾ ਰਿਸ਼ਤਾ ਪਤੀ ਤੇ ਪਤਨੀ ਦੀ ਕਰ ਲਾ, ਸਭ ਜਿਉਂਦਿਆਂ ਨੇ।
ਜਿਵੇਂ ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਪੜ੍ਹੋ, ਕਹਿੰਦੇ ਲੱਟ ਛਟਕਾਏ ਤਿਰੀਆ ਰੋਵੈ, ਹੰਸ ਅਕੇਲਾ ਜਾਈ। ਇਹ ਪਾਵਨ ਬਚਨ ਪਹਿਲੋਂ ਤੋਂ ਪੜ੍ਹੋ। ਵਾਗਨ ਦੇਹਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ, ਲੜ ਛਿਟਕਾਏ ਤ੍ਰਿਆ ਰੋਵੈ, ਹੰਸ ਅਕੇਲਾ ਜਾਈ, ਜੀਵਤ ਕਿਉਂ ਕੋ ਵਿਵਹਾਰ, ਮਲਕਲ ਮੌਤ ਜਾਏ ਆਪਸੀ, ਸਭ ਦਰਵਾਜੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦਾ ਕੰਨ, ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਕਹਿੰਦਾ ਰਿਹਾ ਮੇਰੇ ਭਾਈ, ਮੇਰੇ ਸੰਬੰਧੀ, ਨੇੜਲੇ ਮਿੱਤਰ ਮੇਰੇ, ਉਹਨਾਂ ਹੀ ਮੋਢੇ ਤੇ ਚੱਕ ਲਿਆ ਵੀ ਚੱਲ ਭਾਈ ਜੀਵਤ ਕਿਉਂ ਵਿਵਹਾਰ, ਕਿਹੜੇ ਵਿਵਹਾਰ ਨੂੰ ਆਖਾਂਗੇ ਵੀ ਮਰਨ ਤੋਂ ਬਾਅਦ ਚ ਵੀ ਚੱਲਦਾ ਜੀ। ਚਾਰ ਦਿਨ ਯਾਦ ਕਰਨਗੇ, ਪੰਜਵੇਂ ਦਿਨ ਤੇ ਚੇਤਾ ਵੀ ਕੋਈ ਨਹੀਂ ਕਰਦਾ। ਦੋ ਕੁ ਸਾਲ ਹੋ ਸਕਦਾ ਬਰਸੀ ਮਨਾਲੀ ਜਾਏ, ਤੀਜੇ ਸਾਲ ਨੂੰ ਤੇ ਤਰੀਕ ਵੀ ਭੁੱਲ ਜਾਂਦੀ ਵੀ ਇਸ ਦਿਨ ਬਾਪੂ ਸਾਡਾ ਗਿਆ ਸੀ ਜਾਂ ਬੇਬੇ ਸਾਡੀ ਗਈ ਹੈ ਨਾ, ਜਾਂ ਕੋਈ ਵੀ ਪਰਿਵਾਰਕ ਜੀਅ ਸਾਡੇ ਵਿੱਚੋਂ ਵਿਛੜਿਆ ਸੀ ਤੇ ਉਹ ਤਿੰਨ ਕੁ ਸਾਲਾਂ ਬਾਅਦ ਤੇ ਤਰੀਕ ਵੀ ਭੁੱਲ ਜਾਂਦੀ। ਕਿਉਂ? ਮੱਲ ਕਹਿੰਦੇ ਇਸ ਲਈ ਭਾਈ ਆਪਣੇ ਨਾ, ਹੁਣ ਇਹ ਨਹੀਂ ਵੀ ਅਸੀਂ ਸੰਸਾਰਕ ਵਿਵਹਾਰ ਛੱਡ ਦੇਣੇ, ਉਹ ਤੇ ਜਿੰਨਾ ਚਿਰ ਜਿਉਂਦੇ ਆ ਜੀ ਉਨਾ ਚਿਰ ਨਾਲ ਨਿਭਣਗੇ ਔਰ ਨਿਭਾਉਣੇ ਵੀ ਪੈਣਗੇ। ਇਹ ਨਹੀਂ ਵੀ ਮੈਂ ਮਾਰ ਕੇ ਪਾਸਾ ਤੇ ਆਖਾਂ ਵੀ ਚੱਲ ਭਾਈ ਜੇ ਜਿਉਂਦਿਆਂ ਨਾਲ ਨੇ ਤੇ ਆਪਾਂ ਤੇ ਨਿਭਾਉਂਦੇ ਹੀ ਕੋਈ ਨਹੀਂ, ਨਿਭਾਉਣੇ ਵੀ ਨੇ, ਛੱਡਣੇ ਵੀ ਨਹੀਂ ਪਰ ਫੜਨੇ ਵੀ ਨਹੀਂ। ਗੁਰੂ ਸਾਹਿਬ ਦੇ ਸਮਝਾਉਣ ਦਾ ਕਾਰਨ ਤੇ ਇਹ ਹੀ ਹੈ ਨਾ ਵੀ ਵਿਵਹਾਰ ਛੱਡਣੇ ਵੀ ਨਹੀਂ ਤੇ ਫੜਨੇ ਵੀ ਨਹੀਂ, ਬਸ ਇਹਨਾਂ ਚੇਤਾ ਰੱਖਣਾ। ਏਦੂ ਇਹਨਾਂ ਵਿਵਹਾਰਾਂ ਤੋਂ ਵੱਧ ਕੇ ਜ਼ਰੂਰੀ ਮੈਂ ਆਪਣੇ ਆਪੇ ਲਈ ਹਾਂ। ਇਹ ਵਿਵਹਾਰ ਜ਼ਰੂਰੀ ਨੇ, ਬੰਦਾ ਕਹਿੰਦਾ ਨਾ ਜਿਹੜਾ ਜ਼ਰੂਰੀ ਕੰਮ ਹੈ ਉਹ ਪਹਿਲੋਂ ਨਿਬੇੜ ਲਓ। ਇਹ ਵਿਵਹਾਰ ਜ਼ਰੂਰੀ ਨੇ, ਸਾਰੀ ਜ਼ਿੰਦਗੀ ਨਿਭਾਉਣੇ ਨੇ, ਜਿੰਨਾ ਚਿਰ ਸਵਾਸ ਚੱਲਦੇ ਉਨਾ ਚਿਰ ਨਿਭਾਉਣੇ ਨੇ, ਭਾਵੇਂ ਝਮੇਲੇ ਨੇ, ਭਾਵੇਂ ਬੰਦਾ ਜੋ ਮਰਜ਼ੀ ਆਖੀ ਜਾਏ, ਭਾਵੇਂ ਇਹਨਾਂ ਨੂੰ ਬੰਧਨ ਆਖੀ ਚੱਲੀਏ, ਭਾਵੇਂ ਝਮੇਲੇ ਆਖੀ ਚੱਲੀਏ, ਨਿਭਾਉਣੇ ਤੇ ਹੈਨ, ਛੱਡ ਨਹੀਂ ਸਕਦੇ। ਜੇ ਛੱਡ ਕੇ ਦੌੜਦੇ ਆ ਫਿਰ ਗੁਰੂ ਸਾਹਿਬ ਦੇ ਜਿਹੜੇ ਬੋਲ ਨੇ ਗ੍ਰਸਥ ਜੀਵਨ ਵਾਲੇ, ਪਰਿਵਾਰਕ ਜ਼ਿੰਮੇਵਾਰੀਆਂ ਵਾਲੇ, ਫਿਰ ਉਹਨਾਂ ਤੋਂ ਅਸੀਂ ਮਖੱਟੂ ਹੋ ਕੇ ਭੱਜ ਰਹੇ ਹਾਂ, ਦੌੜ ਰਹੇ ਹਾਂ। ਫਿਰ ਹੈਨ ਵੀ ਜਿਉਂਦਿਆਂ ਦੇ, ਨਿਭਾਉਣੇ ਵੀ ਜਿਉਂਦਿਆਂ ਨੇ, ਪਰ ਇਹਨਾਂ ਨੂੰ ਫੜਨਾ ਵੀ ਕੋਈ ਨਹੀਂ, ਕਿਉਂਕਿ ਇਹਨਾਂ ਤੋਂ ਜ਼ਰੂਰੀ ਹੈ ਤੂੰ ਆਪਣੇ ਆਪ ਲਈ। ਜਿਹੜਾ ਵਿਵਹਾਰ ਤੂੰ ਕਰਨਾ ਉਹ ਵਿਵਹਾਰ ਤੇਰੇ ਲਈ ਵੱਧ ਜ਼ਰੂਰੀ ਹੈ। ਤੇ ਉਹ ਵਿਵਹਾਰ ਕਿਹੜਾ? ਸਾਹਿਬ ਕਹਿੰਦੇ ਜੇ ਉਹ ਵਿਵਹਾਰ ਕਰਨਾ ਨਾ ਤੇ ਫਿਰ ਚੇਤਾ ਰੱਖੀ ਹਰੀ ਪਰਮੇਸ਼ਵਰ ਦਾ ਜਸ, ਉਹਦੀ ਵਡਿਆਈ, ਉਹਨੂੰ ਕਦੇ ਵਿਸਾਰੀ ਨਾ, ਕਿਉਂਕਿ ਉਦੋਂ ਬਿਨਾਂ ਜਿੰਨੇ ਵੀ ਨੇ ਉਹ ਸਾਰੇ ਜਿਉਂਦਿਆਂ ਦੇ ਨੇ। ਇੱਕ ਇਹੀ ਵਿਵਹਾਰ ਹੈ ਜਿਹੜਾ ਮਰਨ ਤੋਂ ਮਗਰੋਂ ਵੀ ਨਿਭਦਾ ਹੈ। ਇਸੇ ਨੂੰ ਸਤਿਗੁਰੂ ਜੀ ਨੇ ਜ਼ਿਕਰ ਕਰਦਿਆਂ ਹੋਇਆਂ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਕਹਿ ਕੇ ਸੰਬੋਧਨ ਕੀਤਾ ਨਾ। ਹੁਣ ਇਹ ਵਿਵਹਾਰ ਹੈ ਨਿਭਾਉਣਾ, ਇਹ ਵੀ ਜਿਉਂਦਿਆਂ ਜੀ ਹੈ। ਇਹ ਥੋੜੀ ਵੀ ਰੱਬ ਦੀ ਬੰਦਗੀ ਜਿੱਦਣ ਮਰ ਜਾਂਗੇ ਉਦੋਂ ਬਾਅਦ ਚ ਕਰਾਂਗੇ, ਕਰਨੀ ਤੇ ਉਹ ਵੀ ਜਿਉਂਦਿਆਂ ਹੀ ਹੈ ਨਾ, ਚਿੰਤਨ ਉਹਦਾ ਵੀ ਜਿਉਂਦਿਆਂ ਹੀ ਕਰਨਾ, ਉਹਦਾ ਚਿੰਤਨ ਵੀ ਜੀਵਤ ਰਹਿੰਦਿਆਂ ਹੀ ਹੈ। ਜੇ ਜੀਵਤ ਰਹਿੰਦਿਆਂ ਚਿੰਤਨ ਹੋਏਗਾ ਮਰਨ ਤੋਂ ਮਗਰੋਂ ਤੇ ਸੰਭਾਲ ਤਾਂ ਹੈ,
ਤੇ ਜੇ ਜਿਉਂਦਿਆਂ ਹੀ ਚਿੰਤਨ ਨਹੀਂ ਫਿਰ ਮਰਨ ਤੋਂ ਮਗਰ ਉਹਨੇ ਕਿਵੇਂ ਸੰਭਾਲ ਕਰਨੀ? ਉਹ ਤੇ ਤਾਂ ਕਰੇਗਾ ਜੇ ਤੂੰ ਸੰਭਾਲਿਆ ਹੋਏਗਾ, ਜੇ ਤੂੰ ਹੀ ਨਹੀਂ ਸੰਭਾਲਿਆ। ਫਿਰ ਸਾਹਿਬ ਜੀ ਕਹਿੰਦੇ ਭਾਈ ਖਿਆਲ ਰੱਖ, ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ। ਕੋਈ ਕੋਈ ਵੀ ਨਾ, ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਕਹਿੰਦੇ ਭਾਵੇਂ ਜਨਨੀ ਦੀ ਗੱਲ ਕਰ ਲਾ, ਜਨਨ ਪਿਤਾ ਪਿਤਾ ਦੀ ਗੱਲ ਕਰ ਲਾ, ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ, ਕਿਉਂ ਨੇ ਬਸ ਸਿਰ ਸਿਰ ਰਜਕ ਸੰਭਾਹੇ ਠਾਕੁਰ। ਜਾਂ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਬਚਨ ਹੋਰ ਪੜ੍ਹੋ, ਮਾਲਕ ਉੱਥੇ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਸ਼ਬਦ ਦੀ ਆਰੰਭਤਾ ਹੁੰਦੀ ਕੋਈ ਜਾਣੈ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾ ਕੀ ਨਿਰਮਲ ਰੀਤ, ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਬਸ ਇੱਕ ਸੰਜੋਗ ਹੈ ਜੀ, ਇਹਨੂੰ ਆਮ ਸ਼ਬਦਾਂ 'ਚ ਆਪਾਂ ਲੈਣ ਦੇਣ ਦੀ ਪ੍ਰਕਿਰਿਆ ਕਹਿ ਲੈਂਦੇ ਹਾਂ। ਕਿਸੇ ਕੋਲੋਂ ਧਨ ਲੈਣਾ ਅਤੇ ਕਿਸੇ ਨੂੰ ਦੇਣਾ ਹੈ, ਬਸ ਉਹ ਸੰਜੋਗ ਬਣਿਆ ਹੋਇਆ। ਕੋਈ ਕਿਸੇ ਬਹਾਨੇ ਕਰਜ਼ਾ ਦੇਣ ਤੁਰਿਆ ਜਾਂਦਾ, ਕੋਈ ਕਿਸੇ ਬਹਾਨੇ ਕਰਜ਼ਾ ਮੋੜਨ ਤੁਰਿਆ ਜਾਂਦਾ, ਇੱਦਾਂ ਹੀ ਚੱਲੀ ਜਾਂਦਾ। ਵੇਖੋ ਹਾਂ, ਘਰਾਂ ਦੇ ਵਿੱਚ ਔਲਾਦ ਜਨਮ ਲੈਂਦੀ ਹੈ, ਕੋਈ ਕਾਰਨ ਤੇ ਹੋਏਗਾ ਨਾ ਵੀ ਉਹ ਔਲਾਦ ਸਾਡੇ ਘਰ ਵਿੱਚ ਆਈ ਹੈ। ਸਾਡਾ ਸੰਬੰਧ ਕਿਸੇ ਨਾਲ ਬਣੇ ਹੈ, ਕੋਈ ਕਾਰਨ ਤੇ ਹੈ। ਗੁਰੂ ਸਾਹਿਬ ਨੇ ਇਹਨੂੰ ਪੂਰਵ ਜਨਮ ਕੇ ਮਿਲੇ ਸੰਜੋਗੀ ਕਿਹਾ, ਕੋਈ ਸੰਬੰਧ ਤੇ ਹੈ ਨਾ। ਜਿਵੇਂ ਹੋਰ ਸਖਾਲਾ ਕਰ ਲਈਏ, ਸਰੀਰ ਤੰਦਰੁਸਤ ਨਾ ਹੋਵੇ, ਰੋਗੀ ਹੋਵੇ, ਆਪਾਂ ਵੈਦ ਕੋਲ ਤੁਰੇ ਜਾਂਦੇ। ਵੈਦ ਤੇ ਸੰਸਾਰ ਤੇ ਲੱਖਾਂ ਹੀ ਨੇ, ਪਰ ਆਪਾਂ ਕਿਸੇ ਖਾਸ ਵੈਦ ਨੂੰ ਚੁਣ ਕੇ ਗਏ, ਕਿਉਂ? ਜੇ ਇੱਕ ਬਿਮਾਰੀ ਦੇ ਇਲਾਜ ਦੀ ਗੱਲ ਕਰਾਂਗੇ ਤੇ ਇੱਕ ਬਿਮਾਰੀ ਦਾ ਸਪੈਸ਼ਲਿਸਟ ਇੱਕ ਥੋੜੀ ਹੈ, ਕਈ ਨੇ, ਪਰ ਆਪਾਂ ਇੱਕ ਕੋਲ ਗਏ। ਕਿਸੇ ਨਾ ਕਿਸੇ ਕਾਰਨ, ਕੋਈ ਨਾ ਕੋਈ ਤੇ ਕਾਰਨ ਬਣਿਆ ਹੈ ਨਾ। ਫਿਰ ਕਈ ਵਾਰੀ ਤੇ ਇੱਦਾਂ ਵੀ ਹੋ ਜਾਂਦਾ ਵੀ ਇੱਕ ਵੈਦ ਕੋਲ ਗਏ, ਦੂਜੀ ਵਾਰੀ ਜਾਣਾ ਹੀ ਨਹੀਂ ਉਹਦੇ ਕੋਲ, ਕਿਉਂ? ਬਸ ਉਹਦਾ ਓਨਾ ਕੁ ਸੀ, ਓਨਾ ਕੁ ਨੂੰ ਮੋੜ ਆਏ, ਚਾਹੇ ਉਹ ਕੋਈ ਕਾਰਨ ਬਣਿਆ ਹੋਵੇ, ਜਿਹਦੇ ਨਾਲ ਵੀ ਸੰਬੰਧ ਬਣ ਰਿਹਾ ਨਾ, ਭਾਵੇਂ ਉਹ ਮਿੱਤਰ ਰੂਪ ਵਿੱਚ ਕਹਿ ਲਓ, ਭਾਵੇਂ ਸੰਬੰਧ ਰੂਪ ਵਿੱਚ ਕਹਿ ਲਓ, ਰਿਸ਼ਤੇ ਸਾਖ ਸੰਬੰਧ ਦੇ ਰੂਪ 'ਚ, ਕੋਈ ਕਾਰਨ ਤੇ ਹੋਏਗਾ ਨਾ। ਗੁਰੂ ਅਰਜਨ ਹੁਣ ਹੋਰ ਸੁਖਾਲਾ ਕਰ ਲਈ, ਸੰਸਾਰ ਦੇ ਵਿੱਚ ਅਰਬਾਂ ਹੀ ਲੋਕ ਨੇ, ਅਰਬਾਂ, ਖਰਬਾਂ ਕਹਿ ਲਈਏ ਤੇ ਕੋਈ ਅਤਕਥਨੀ ਨਹੀਂ ਹੈ, ਪਰ ਇੱਕ ਬੱਚੀ ਤੇ ਬੱਚੇ ਵਾਸਤੇ, ਇੱਕ ਬੱਚੀ ਤੇ ਇੱਕ ਬੱਚਾ ਹੀ ਪਰਿਵਾਰ ਵੱਲੋਂ ਲੱਭਿਆ ਜਾਂਦਾ ਹੈ। ਅਰਬਾਂ ਤੇ ਖਰਬਾਂ ਲੋਕਾਂ ਚੋਂ ਇੱਕ ਲੱਭਿਆ ਗਿਆ, ਔਰ ਉਹ ਜਿਹੜਾ ਇੱਕ ਲੱਭਿਆ ਗਿਆ ਉਹ ਖਾਸ ਹੈ। ਜਦੋਂ ਆਪਾਂ ਰਿਸ਼ਤੇ ਦੀ ਗੱਲ ਕਰਦੇ ਹਾਂ, ਬੱਚੀ ਵਾਸਤੇ ਵਰ ਲੱਭਿਆ ਗਿਆ ਨਾ, ਬੱਚੇ ਵਾਸਤੇ ਲੜਕੀ ਲੱਭੀ ਗਈ, ਹੁਣ ਉਹ ਰਿਸ਼ਤਾ ਜੁੜਿਆ, ਸੰਜੋਗ ਹੈ, ਕਿਸੇ ਨਾ ਕਿਸੇ ਕਾਰਨ ਕਰਕੇ ਬਣਿਆ। ਅਰਬਾਂ ਖਰਬਾਂ ਲੋਕ ਮਾਇਨੇ ਰਖਾਉਂਦੇ ਨੇ, ਉਹ ਇੱਕ ਹੈ ਜਿਹਨੂੰ ਅਸੀਂ ਯੋਗ ਵਰ ਜਾਂ ਯੋਗ ਬੱਚੀ ਦੇ ਰੂਪ 'ਚ ਵੇਖਿਆ, ਕਿਉਂ? ਫਿਰ ਇੱਥੇ ਆ ਕੇ ਨਵੇੜਾ ਹੁੰਦਾ, ਪੂਰਵ ਜਨਮ ਕੇ ਮਿਲੇ ਸੰਜੋਗੀ। ਕੋਈ ਵਿਵਹਾਰ ਤੇ ਹੈ ਨਾ। ਫਿਰ ਵੇਖੋ ਹਾਂ, ਕਈ ਰਿਸ਼ਤੇ ਐਸੇ ਵੀ ਨੇ, ਕੋਈ 4 ਮਹੀਨੇ ਨਿਭਦਾ, ਕੋਈ 7 ਮਹੀਨੇ ਨਿਭਦਾ, ਕੋਈ 10 ਮਹੀਨੇ ਨਿਭਦਾ ਤੇ ਕੋਈ 7 ਦਿਨ ਵੀ ਨਹੀਂ ਨਿਭਦਾ, ਬਸ ਸੰਜੋਗ ਹੀ ਉਹਨਾਂ ਕਾ ਹੈ। ਨਵੇੜਾ ਨਾਲੋਂ ਨਾਲ ਲਿਬੜ ਗਿਆ,
ਉਹ ਜਾਂ ਹੋ ਸਕਦਾ ਉਹ ਕਰਜ਼ਾ ਮੋੜਨਾ ਆ ਹੋਵੇ ਜਾਂ ਅਸੀਂ ਉਹਦਾ ਮੋੜਨਾ ਹੋਵੇ, ਬਸ ਫਰਕ ਤਾਂ ਇਹੀ ਹੈ ਨਾ। ਜੇ ਉਹ ਮੋੜਨਾ ਹੈ ਫਿਰ ਉਹ ਬਹੁਤ ਕੁਝ ਛੱਡ ਕੇ ਚਲਾ ਜਾਏਗਾ, ਜੇ ਅਸੀਂ ਮੋੜਨਾ ਫਿਰ ਉਹ ਬਹੁਤ ਕੁਝ ਨਾਲ ਲੈ ਕੇ ਜਾਏਗਾ। ਪੂਰਵ ਜਨਮ ਕੇ ਮਿਲੇ ਸੰਯੋਗ। ਬੱਚੇ ਵੇਖ ਲਓ, ਕੋਈ ਮਾਂ ਕੋਈ ਪਿਤਾ ਚਾਹੁੰਦਾ ਵੀ ਸਾਡੇ ਘਰ ਦੇ ਵਿੱਚ ਔਲਾਦ ਆਵੇ ਤੇ ਸਾਡੇ ਤੋਂ ਪਹਿਲਾਂ ਚਲੀ ਜਾਏ? ਕੋਈ ਨਹੀਂ ਚਾਹੁੰਦਾ। ਪਰ ਕੋਈ 2 ਸਾਲਾਂ ਦਾ, ਕੋਈ 4 ਸਾਲਾਂ ਦਾ, ਕੋਈ 2 ਮਹੀਨਿਆਂ ਦਾ, ਕੋਈ 10 ਸਾਲਾਂ ਦਾ, ਕੋਈ 20 ਸਾਲਾਂ ਦਾ, ਕੋਈ 30 ਸਾਲਾਂ ਦਾ ਜਾ ਰਿਹਾ, ਨਿਬੇੜਾ ਨਾਲੋਂ ਨਾਲ ਹੀ ਨਿਬੜ ਰਿਹਾ। ਸੰਯੋਗ ਹੈ ਬਸ, ਕੁਝ ਚਿਰ ਵਾਸਤੇ ਬਣੇ ਆ। ਔਰ ਜਿਹੜਾ ਸੰਯੋਗ ਬਣੇ ਆ ਜੀ, ਉਹ ਸੰਯੋਗ ਬਣਨ ਦਾ ਕੋਈ ਨਾ ਕੋਈ ਕਾਰਨ ਤੇ ਜ਼ਰੂਰ ਹੋਏਗਾ। ਬਸ ਉਹ ਕਾਰਨ ਜਿੱਦਣ ਸਮਝ ਲੱਗ ਗਿਆ ਨਾ, ਉਦਣ ਅਸੀਂ ਰੱਬ ਬਣ ਜਾਂਗੇ। ਉਹ ਕਾਰਨ ਹੀ ਸਾਨੂੰ ਸਮਝ ਨਹੀਂ, ਉਹ ਕਾਰਨ ਹੀ ਸਮਝ ਨਹੀਂ ਹੈ। ਉਹ ਅਕਾਲ ਪੁਰਖ ਨੇ ਉਸ ਕਾਰਨ ਨੂੰ ਆਪਣੇ ਕੋਲ ਰੱਖਿਆ ਹੋਇਆ। ਮੇਰਾ ਕਿਸੇ ਮਨੁੱਖ ਨਾਲ ਸੁਮੇਲ ਬਣਿਆ, ਕਿਸੇ ਮਨੁੱਖ ਨੂੰ ਮੈਂ ਮਿਲਿਆ, ਕਿਸੇ ਨਾਲ ਸੰਯੋਗ ਬਣਿਆ, ਚਾਹੇ ਉਹ ਮਿੱਤਰ ਰੂਪ ਵਿੱਚ ਹੀ ਹੈ, ਪਰ ਉਹਦੇ ਮਗਰ ਕੋਈ ਨਾ ਕੋਈ ਕਾਰਨ ਤੇ ਜ਼ਰੂਰ ਹੋਏਗਾ। ਇਸੇ ਲਈ ਗੁਰੂ ਅਰਜਨ ਸਾਹਿਬ ਨੇ ਕਿਹਾ, ਇਹ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤਹਿ ਕੋ ਨਾ ਸਹਾਈ। ਕਿਉਂ? ਕਿਉਂਕਿ ਸਭ ਕੁਛ ਜੀਵਤ ਕੋ ਵਿਵਹਾਰ, ਸਾਰਾ ਕੁਛ ਜਿਉਂਦੇ ਆਈ ਹੈ। ਫਿਰ ਇੱਕ ਬਚਨ ਹੋਰ ਪੜ੍ਹੋ, ਅਗਾਂਹ ਚੱਲ ਕੇ ਬਾਪੂ ਜੀ ਨੇ ਜ਼ਿਕਰ ਕੀਤਾ ਨਾ ਇਸੇ ਸ਼ਬਦ ਵਿੱਚ ਹੀ, ਆਦ ਘਰੀ ਕੋਏ ਕਉ ਨਹਿ ਰਾਖੈ। ਕਿਉਂ ਭਾਈ? ਆਪਣੀ ਨਾ ਜੀ ਜ਼ਿੰਦਗੀ ਨੂੰ ਗੁਰਬਾਣੀ ਨੇ ਸਾਨੂੰ ਸਾਡੀ ਜ਼ਿੰਦਗੀ ਪੜਚੋਲਣ ਵਾਸਤੇ ਕਿਹਾ ਵੀ ਤੂੰ ਆਪਣੀ ਜ਼ਿੰਦਗੀ ਨੂੰ ਆਪ ਫਰੋਲਿਆ ਕਰ, ਬਹਿ ਕੇ ਫਰੋਲਿਆ ਕਰ, ਖੁਦ ਆਪ। ਜਦੋਂ ਅਸੀਂ ਆਪਣੀ ਸਵੈ ਪੜਚੋਲ ਕਰਨ ਲੱਗ ਜਾਂਗੇ ਨਾ ਜੀ, ਕੁਝ ਗੱਲਾਂ ਐਸੀਆਂ ਨੇ ਜਿਨ੍ਹਾਂ ਦਾ ਜਵਾਬ ਸਾਨੂੰ ਕਿਤੋਂ ਨਹੀਂ ਮਿਲਦਾ, ਉਹ ਸਾਨੂੰ ਸਾਡੀ ਸਵੈ ਪੜਚੋਲ ਤੋਂ ਮਿਲੇਗਾ, ਆਪਣੀ ਖੋਜ ਤੋਂ। ਮੈਂ ਜਨਮ ਲਿਆ ਹੈ, ਹੁਣ ਇਹਦੇ ਪਿੱਛੇ ਕਾਰਨ ਕੀ ਹੈ? ਜਦੋਂ ਸਵੈ ਪੜਚੋਲ ਕਰਾਂਗੇ ਫਿਰ ਸਤਿਗੁਰੂ ਇਹ ਦੱਸਦੇ ਨੇ, ਭਾਈ ਇਹਦੇ ਮਗਰ ਕਾਰਨ ਹੈ ਵੀ ਤੂੰ, ਤੈਨੂੰ ਮਨੁੱਖਾ ਜਨਮ ਦਿੱਤਾ ਉਸ ਅਕਾਲ ਨੇ ਇਸ ਕਰਕੇ ਦਿੱਤਾ ਵੀ ਜੇ ਤੂੰ ਸਵਾਰ ਸਕਦੇ ਤੇ ਸਵਾਰ ਲਾ, ਤੇ ਜੇ ਮੈਂ ਸਵੈ ਪੜਚੋਲ ਨਾ ਕਰਾਂ ਫਿਰ ਮੈਂ ਕਹਿ ਦਿੰਦਾ ਵੀ ਇੱਕ ਵਾਰੀ ਜਨਮ ਮਿਲਿਆ, ਇਹਨੂੰ ਹੱਸ ਖੇਡ ਕੇ ਖਾ ਪੀ ਕੇ ਜਿਉਂ ਲਓ, ਮੁੜ ਕੇ ਕਿਹੜਾ ਮਿਲਣਾ। ਜੇ ਸਵੈ ਪੜਚੋਲ ਕਰਾਂ ਫਿਰ ਵੀ ਹੋਏਗਾ ਵੀ ਇੱਕ ਵਾਰੀ ਜਨਮ ਮਿਲਿਆ, ਇਹਨੂੰ ਗਵਾਵਾਂ ਨਾ ਇਹਨੂੰ ਸਵਾਰ ਲਵਾਂ। ਇਸੇ ਤਰ੍ਹਾਂ ਜਿੰਨੇ ਵੀ ਨਾ ਵੀ ਮੈਂ ਦੌੜਿਆ ਫਿਰਦਾ ਸਾਰਾ ਦਿਨ, ਭੱਜਿਆ ਫਿਰਦਾ ਸਾਰਾ ਦਿਨ, ਉਹ ਜਿਹੜੀ ਭੱਜ ਦੌੜ ਹੈ ਕਿਉਂ ਹੈ? ਜਦੋਂ ਸਵੈ ਪੜਚੋਲ ਕਰਾਂਗੇ ਫਿਰ ਇਹਦੇ ਪਿੱਛੇ ਬਹੁਤ ਜਵਾਬ ਮਿਲਣਗੇ। ਗੁਰੂ ਸਾਹਿਬ ਕਹਿ ਦਿੰਦੇ, ਭਾਈ ਤੂੰ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਿਹਾ, ਕੁਝ ਜ਼ਿੰਮੇਵਾਰੀਆਂ ਨਿਭਾ ਰਿਹਾ, ਕੁਝ ਤੈਨੂੰ ਤੇਰਾ ਲਾਲਚ ਲੈ ਜਾਂਦਾ ਹੈ, ਕੁਝ ਤੈਨੂੰ ਤੇਰਾ ਮੋਹ ਲੈ ਜਾਂਦਾ ਹੈ ਸਵੈ ਪੜਚੋਲ। ਇਸ ਲਈ ਗੁਰੂ ਸਾਹਿਬ ਕਹਿੰਦੇ, ਭਾਈ ਜਿੰਨੇ ਵੀ ਵਿਵਹਾਰ ਨੇ ਨਾ, ਇਹ ਗੱਲ ਪੱਲੇ ਨਾਲ ਬੰਨ ਲਾ, ਆਪਣੇ ਸਭ ਕੁਛ ਜੀਵਤ, ਸਾਰਾ ਕੁਛ ਜਿਉਂਦਿਆਂ ਨਾਲ ਹੈ। ਅੱਜ ਮੇਰੇ ਕੋਲ ਸੁੱਖ ਸਹੂਲਤਾਂ ਨੇ ਪਰ ਮੇਰੇ ਜਿਉਂਦਿਆਂ ਲਈ ਨੇ। ਮੈਂ ਨਾ ਜਿਉਂਦਾ ਹੋਵਾਂ ਕਿਹੜੀ ਸੁੱਖ ਸਹੂਲਤ ਹੈ? ਇਹਨੂੰ ਉਰਸ ਖਾਲਾ ਕਰ ਲਈਏ, ਘਰ ਦੇ ਵਿੱਚ ਨਾ ਏਸੀ ਲਵਾ ਲਿਆ, ਲਵਾਇਆ ਤੇ ਇਸ ਕਰਕੇ ਅਸੀਂ ਵੀ ਗਰਮੀ ਤੋਂ ਬਚ ਜਾਈਏ, ਇਸੇ ਕਰਕੇ ਲਵਾਇਆ ਨਾ ਵੀ ਜਦੋਂ ਗਰਮੀ ਲੱਗੇਗੀ ਚਲਾ ਲਿਆ ਕਰਾਂਗੇ, ਵਧੀਆ ਟੈਂਪਰੇਚਰ ਰਿਹਾ ਕਰੇਗਾ ਸਰੀਰ ਦਾ ਵੀ ਤੇ ਘਰ ਦਾ ਵੀ, ਇਸ ਕਰਕੇ ਲਵਾ ਲਿਆ। ਉਹ ਹੁਣ ਜਿਉਂਦਿਆਂ ਤੇ ਕਹੀ ਜਾਂਦੇ ਵੀ ਚਲਾਇਓ ਨਾ, ਬਿੱਲ ਵੜਾਓ ਚਲਾਇਓ ਨਾ,
ਉਹ ਲਵਾਇਆ ਹੋਇਆ ਪਰ ਚਲਾਉਣਾ ਨਹੀਂ, ਵੀ ਬਿੱਲ ਆਉਂਦਾ। ਹੁਣ ਉਹ ਜਿਉਂਦਿਆਂ ਤੇ ਚਲਾਇਆ, ਮਰਨ ਤੋਂ ਬਾਅਦ ਚ ਉਹਨੂੰ ਪਾ ਕੇ ਏਸੀ ਵਾਲੇ ਕਮਰੇ ਚ ਛੱਡੀ ਰੱਖੋ, ਉਹਨੂੰ ਕੀ ਫਾਇਦਾ? ਉਹ ਭਾਵੇਂ 16 ਡਿਗਰੀ ਤੇ ਕਰਕੇ ਚਲਾਈ ਰੱਖੋ, ਉਹਨੇ ਇਹ ਥੋੜੀ ਕਹਿਣਾ ਉੱਠ ਕੇ ਵੀ ਤੁਹਾਡਾ ਧੰਨਵਾਦ ਭਾਈ ਤੁਸੀਂ ਇੰਨਾ ਲੋ ਟੈਂਪਰੇਚਰ ਕਰਕੇ ਚਲਾਇਆ। ਜਿਉਂਦਿਆਂ ਤੇ ਇਹੀ ਫਿਕਰ ਕਰੀ ਗਿਆ, ਹੁਣ ਉਹ ਮਰੇ ਨੇ ਉੱਠ ਕੇ ਇਹ ਵੀ ਨਹੀਂ ਕਹਿਣਾ ਵੀ ਬੰਦ ਕਰ ਦਿਓ ਬਿੱਲ ਬੜਾ ਆਉਣਾ, ਉਹਨੂੰ ਕੋਈ ਫਰਕ ਪੈਣਾ? ਇਸੇ ਕਰਕੇ ਬਾਪੂ ਜੀ ਨੇ ਜਦੋਂ ਬਾਣੀ ਚ ਜ਼ਿਕਰ ਕੀਤਾ ਨਾ, ਮਾਲਕ ਜੀ ਇਹ ਕਹਿੰਦੇ ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਕਵਣ ਫਲ ਪਾਵੇ, ਜੇ ਮ੍ਰਿਤਕ ਕੋ ਬਿਸਟਾ ਮਾਹੇ ਰੁਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਈ, ਸਭ ਕੁਛ ਜੀਵਤ ਕੋ ਵਿਵਹਾਰ। ਹੁਣ ਜਿਉਂਦੇ ਨੂੰ ਬੰਦਾ ਗੰਦਗੀ ਚ ਸੁੱਟ ਸਕਦਾ ਜਾਂ ਜਿਉਂਦੇ ਨੂੰ ਆਪਾਂ ਜੇ ਗੰਦਗੀ ਚ ਸੁੱਟੀਏ ਅਗਲਾ ਕਿੰਨੇ ਮਿਹਣੇ ਮਾਰੇਗਾ, ਕਿੰਨਾ ਕੁਛ ਆਖੇਗਾ ਨਾ ਵੀ ਕਿਉਂ ਗੰਦਗੀ ਚ ਸੁੱਟਿਆ, ਕਈ ਸਵਾਲ ਪਰ। ਤੇ ਜੇ ਆਪਾਂ ਉਹਨੂੰ ਜਿਉਂਦੇ ਨੂੰ ਚੰਦਨ ਦਾ ਲੇਪਣ ਫੇਰੀ, ਅਗਲਾ ਕਹੇਗਾ ਵੀ ਤੁਹਾਡਾ ਸ਼ੁਕਰ ਹੈ ਭਾਈ ਤੁਸੀਂ ਚੰਦਨ ਦਾ ਲੇਪਣ ਫੇਰਿਆ, ਅਗਲਾ ਸ਼ੁਕਰਾਨਾ ਕਰੇਗਾ। ਜੇ ਗੰਦਗੀ ਚ ਸੁੱਟ ਆਈਏ ਅਗਲਾ ਕਿੰਨੇ ਸਵਾਲ ਜਵਾਬ ਕਰੇਗਾ, ਕਿੰਨਾ ਬੈਰ ਵਧੇਗਾ। ਹੁਣ ਮਰਨ ਜਦੋਂ ਜਿਉਂਦਾ ਨਹੀਂ ਰਿਹਾ, ਮਰ ਗਿਆ, ਫਿਰ ਭਾਵੇਂ ਚੰਦਨ ਦਾ ਲੇਪਣ ਫੇਰੀ ਜਾਓ, ਭਾਵੇਂ ਘਿਓ ਚ ਨਵਾਈ ਜਾਓ, ਤੇ ਭਾਵੇਂ ਉਹਨੂੰ ਗੰਦਗੀ ਚ ਸੁੱਟ ਆਓ, ਅਗਲੇ ਨੇ ਇਹ ਥੋੜੀ ਕਹਿਣਾ ਵੀ ਤੁਸੀਂ ਭਾਈ ਗੰਦਗੀ ਚ ਕਿਉਂ ਸੁੱਟਿਆ, ਤੁਹਾਡਾ ਸ਼ੁਕਰ ਹੈ ਵੀ ਤੁਸੀਂ ਦੇਸੀ ਘਿਓ ਦੇ 3 ਪੀਪੇ ਲਾਏ ਮੇਰੇ ਤੇ, ਅਗਲੇ ਨੇ ਇਹ ਥੋੜੀ ਕਹਿਣਾ। ਜਿਉਂਦਿਆਂ ਤੇ ਬਾਪੂ ਚਮਚੇ ਤੋਂ ਵਿਲਕਦਾ ਚਲੇ ਗਿਆ ਵੀ ਉਹ ਪਾ ਦਿਓ ਘਿਓ ਭੋਰਾ ਮੇਰੀ ਸਬਜ਼ੀ ਚ ਵੀ ਪਾ ਦਿਓ, ਤੇ ਮਰਿਆਂ ਦੇ 3 ਪੀਪੇ ਉਹਦੇ ਤੇ ਡੋਲੇ ਕੀ ਕਰਨਗੇ। ਜੀਵਤ ਕੋ ਵਿਵਹਾਰ, ਕੋਈ ਵੀ ਐਸਾ ਵਿਵਹਾਰ ਨਹੀਂ ਹੈ ਜਿਹੜਾ ਮਰਨ ਤੋਂ ਬਾਅਦ ਚ ਨਿਭੇ, ਸਾਰਾ ਕੁਛ ਜਿਉਂਦਿਆਂ ਨਾਲ। ਜਿਉਂਦਿਆਂ ਬੰਦਾ ਕਿਰਸ ਕਰੀ ਜਾਂਦਾ ਹੈ, ਆ ਵੀ ਕਰ ਲਾਂ ਆ ਵੀ ਕਰ ਲਾਂ, ਤੇ ਜਿੱਦਣ ਨਿਬੇੜਾ ਹੁੰਦਾ ਉਦਣ ਸਾਰਾ ਕੁਛ ਹੀ ਛੱਡ ਜਾਂਦਾ ਹੈ। ਇਹ ਜੀ ਇੱਕ ਨਾਲ ਨਹੀਂ ਹੈ, ਇੱਕ ਕਿਸੇ ਇੱਕ ਨਾਲ ਨਹੀਂ ਬੀਤਦੀ ਵੀ ਇੱਕੋ ਨਾਲ ਬੀਤੀ, ਔਰ ਸਾਰਿਆਂ ਨਾਲ ਹੀ ਇੱਦਾਂ ਬੀਤਦੀ ਸਾਰਿਆਂ ਨਾਲ। ਜਿਉਂਦਿਆਂ ਬੰਦਾ ਕਿੰਨੇ ਯਤਨ ਕਰਦਾ, ਕਹੀ ਜਾਂਦਾ ਨਾ ਵੀ ਇੱਥੋਂ ਵੀ ਚਾਰ ਰੱਖ ਲਈਏ, ਇੱਧਰੋਂ ਵੀ ਚਾਰ ਬਚਾ ਲਈਏ, ਇੱਧਰੋਂ ਵੀ ਚਾਰ ਬਚਾ ਲਈਏ, ਵੀ ਕਿਸੇ ਕੰਮ ਆਉਣਗੇ ਭਾਈ। ਤੇ ਜਿਹਨੇ ਬਚਾ ਬਚਾ ਕੇ ਚਾਰ ਚਾਰ ਕਰਕੇ ਤੂੰ ਇੰਨੇ ਇਕੱਠੇ ਕਰ ਲਏ, ਤੇ ਜਿੱਦਣ ਤੂੰ ਚਲੇ ਗਿਆ ਉਦਣ ਦੱਸ ਤੇਰੇ ਚਾਰ ਤੈਨੂੰ ਕਿਸੇ ਨੇ ਦੇਣੇ ਨੇ। ਉਦਣ ਕੋਈ ਪੁੱਛੇਗਾ ਵੀ ਬਾਪੂ ਦੱਸ ਕਿੰਨੇ ਕੁ ਚਾਹੀਦੇ, ਉਦਣ ਤੇ ਅਗਲਾ ਇਹ ਵੀ ਵੇਖਣਾ ਵੀ ਬਾਪੂ ਦੀ ਜੇਬ ਚ ਵੀ ਚਾਰ ਹੋਣੇ, ਇਹ ਵੀ ਕੱਢ ਲਓ ਵੀ ਇਹ ਕਿਤੇ ਨਾਲ ਨਾ ਚਲੇ ਜਾਣ ਉਹਦੇ, ਕੌਣ ਪੁੱਛਦਾ। ਔਰ ਇਹ ਜੀ ਤੁਸੀਂ ਸੰਸਾਰ ਤੇ ਕਿਤੇ ਨਾ ਝਾਤ ਮਾਰ ਕੇ ਵੇਖੋ, ਹਰ ਪਾਸੇ ਇਸੇ ਤਰ੍ਹਾਂ ਵਿਵਹਾਰ ਚੱਲ ਰਿਹਾ। ਸਭ ਕਿਸ ਜੀਵਤ ਕੋ ਵਿਵਹਾਰ, ਕਈ ਬਜ਼ੁਰਗ ਮਿਲ ਜਾਣਗੇ ਰੋਟੀਆਂ ਤੋਂ ਤਰਸਦੇ ਜੀ ਤੁਹਾਨੂੰ, ਉਹਨਾਂ ਨੂੰ ਪੁੱਛ ਕੇ ਵੇਖ ਲਓ ਕਾਰਨ ਕਿਹਾ ਜੀ ਮੈਂ ਆਪਣੇ ਹੱਥੀ ਆਪਣੇ ਹੱਥ ਵੱਢ ਲਏ, ਜਵਾਬ ਇਹ ਮਿਲਦਾ ਮੈਂ ਆਪਣੇ ਹੱਥ ਵੱਢ ਲਏ, ਵੀ ਜਿਹੜੀ ਚਾਰ ਕਿੱਲੇ ਸੀ ਮੇਰੇ ਕੋਲ ਜੀ ਮੈਂ ਆਪਣੇ ਪੁੱਤ ਦੇ ਨਾਂ ਪਹਿਲੋਂ ਹੀ ਕਰਤੇ, ਉਹ ਕਹਿੰਦਾ ਵੀ ਬਾਪੂ ਹੁਣ ਤੇਰੇ ਤੋਂ ਮੈਂ ਕੀ ਲੈਣਾ, ਵੀ ਚੱਲ ਤੂੜੀ ਵਾਲੇ ਅੰਦਰ ਤੇਰਾ ਮੰਜਾ ਡਾਇਆ, ਪ੍ਰਸ਼ਾਦਾ ਚਾਹੀਦਾ ਹੋਇਆ ਤੇ ਤੈਨੂੰ ਪੁੱਛ ਲਾਂਗੇ, ਤੇ ਦਿਨ ਚ 2 ਵਾਰੀ ਮਿਲਣਾ ਕਿ ਤੀਜੀ ਵਾਰੀ ਮੰਗ ਨਾ ਲਈ, ਤੇ ਪਿਓ ਨੇ ਹੱਥ ਚ ਖੂੰਡੀ ਫੜੀ ਹੁੰਦੀ ਤੇ ਉਹ ਤੁਰਿਆ ਫਿਰਦਾ ਹੁੰਦਾ ਪਿੰਡ ਚ, ਤੇ ਪਿੰਡ ਵਾਲਾ ਕੋਈ ਆਵਾਜ਼ ਮਾਰ ਕੇ ਕਹਿ ਦੇ ਨਾ ਵੀ ਬਾਪੂ ਆ ਜਾ ਪ੍ਰਸ਼ਾਦਾ ਛਕਲਾ, ਵਿਚਾਰਾ ਉਹ ਇਨਕਾਰ ਕਰਨ ਜੋਗਾ ਵੀ ਨਹੀਂ, ਉਹਨੂੰ ਇਹ ਪਤਾ ਵੀ ਜੇ ਇਹਨਾਂ ਕੋਲੋਂ ਨਾ ਛਕਿਆ ਤੇ ਪਤਾ ਨਹੀਂ ਘਰ ਜਾ ਕੇ ਮਿਲਣਾ ਕਿ ਨਹੀਂ ਮਿਲਣਾ। ਕਿਉਂ ਫਿਰ ਉਹਨੂੰ ਪੁੱਛੋ ਵੀ ਤੇਰੀ ਆ ਹਾਲਤ, ਉਹ ਨਾਲੇ ਦੱਸਦਾ ਤੇ ਨਾਲੇ ਰੋਂਦਾ ਵੀ ਮੈਂ ਆਪਣੇ ਹੱਥ ਵੱਢ ਲਏ। ਇੱਥੇ ਜੀ ਗੁਰੂ ਸਾਹਿਬ ਨੇ ਬੜਾ ਪਿਆਰਾ ਜ਼ਿਕਰ ਕੀਤਾ ਵੀ ਆਪਣਾ ਵਿਵਹਾਰ ਜਿੰਨਾ ਨਿਭਦਾ ਨਾ ਇਹ ਜਿਉਂਦਿਆਂ ਹੀ ਨਿਭਦਾ, ਜਿਉਂਦਿਆਂ। ਇਸ ਲਈ ਨਾ ਸੰਭਾਲ ਕਰਿਆ ਕਰੋ, ਭਾਵੇਂ ਚੰਗੀ ਤੇ ਭਾਵੇਂ
ਜਿਵੇਂ ਮਰਜ਼ੀ ਸਾਡੇ ਕੋਲੋਂ ਕੁਛ ਨਿਭੇ ਨਾ ਨਿਭੇ, ਪਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਿਭਾਉਣ ਨੂੰ ਤੋਂ ਮੁਨਕਰਨਾ ਨਾ ਹੋਈਏ। ਜੇ ਪਿਓ ਨੇ ਪਿਓ ਦੀ ਜ਼ਿੰਮੇਵਾਰੀ ਨਿਭਾਈ ਉਹ ਮੁਨਕਰ ਹੋ ਜਾਂਦਾ ਤੇ ਸਾਨੂੰ ਕਿੰਨੇ ਪੁੱਛਣਾ ਸੀ। ਤੇ ਜੇ ਅੱਜ ਪੁੱਤ ਤੇ ਜ਼ਿੰਮੇਵਾਰੀ ਪੈ ਗਈ ਤੇ ਫਿਰ ਹੁਣ ਪੁੱਤ ਦੀ ਜ਼ਿੰਮੇਵਾਰੀ ਨਹੀਂ ਨਿਭਾਉਣੀ ਪਿਓ। ਜੇ ਪਿਓ ਨੇ ਪੁੱਤ ਸੰਭਾਲਿਆ ਤੇ ਪੁੱਤ ਅੱਜ ਇੰਨੇ ਜੋਗਾ ਹੋਇਆ ਨਾ। ਜੇ ਮਾਂ ਪੁੱਤਰ ਨੂੰ ਸੰਭਾਲ ਰਹੀ ਹੈ ਤੇ ਪੁੱਤ ਇੰਨੇ ਜੋਗਾ ਹੋਇਆ, ਤੇ ਜੇ ਪੁੱਤ ਇੰਨੇ ਜੋਗਾ ਕਰ ਹੀ ਲਿਆ ਅਗਲਿਆਂ, ਤੇ ਫਿਰ ਹੁਣ ਜ਼ਿੰਮੇਵਾਰੀ ਸੰਭਾਲਣੀ ਕਿਹਨੇ। ਇਸ ਲਈ ਨਾ ਜ਼ਿੰਮੇਵਾਰੀਆਂ ਤੋਂ ਭੱਜਿਆ ਨਾ ਕਰੋ, ਸੰਭਾਲੋ। ਮਾਂ ਬਾਪ ਨੇ ਸਾਨੂੰ ਪਾਲਿਆ ਹੈ, ਸਾਨੂੰ ਸੰਭਾਲਿਆ ਵੀ ਹੈ ਤੇ ਸਾਨੂੰ ਪਾਲਿਆ ਵੀ ਹੈ। ਅਸੀਂ ਮਾਂ ਬਾਪ ਨੂੰ ਪਾਲ ਨਹੀਂ ਸਕਦੇ, ਅਸੀਂ ਸਿਰਫ ਸੰਭਾਲਣਾ ਹੈ। ਪਾਲਣਾ ਤੇ ਸੰਭਾਲਣਾ ਦੋਵੇਂ ਵੱਖਰੀਆਂ ਚੀਜ਼ਾਂ ਨੇ। ਉਹਨਾਂ ਨੇ ਪਾਲਿਆ ਵੀ ਹੈ ਤੇ ਸੰਭਾਲਿਆ ਵੀ ਹੈ, ਅਸੀਂ ਪਾਲਣਾ ਨਹੀਂ ਹੈ, ਅਸੀਂ ਸਿਰਫ ਸੰਭਾਲਣਾ ਹੈ, ਸਿਰਫ ਸੰਭਾਲਣਾ। ਔਰ ਸੰਭਾਲਣਾ ਜਿਵੇਂ ਉਹਨਾਂ ਨੇ ਸਾਡੀ ਸੰਭਾਲਣਾ ਕੀਤੀ, ਅਸੀਂ ਐਵੇਂ ਥੋੜ੍ਹੀ ਸੰਭਾਲਣਾ ਉਹਨਾਂ ਨੂੰ। ਆਪਣੀ ਸੰਭਾਲਣਾ ਵੇਖੋ, ਹਾਂ ਸਾਡੀ ਮਾਂ ਨੇ ਕਿਵੇਂ ਸੰਭਾਲਣਾ ਕੀਤੀ ਸਾਡੀ, ਬਚਪਨ ਤੋਂ ਲੈ ਕੇ ਹੁਣ ਤੱਕ ਮਾਂ ਕਿਵੇਂ ਸੰਭਾਲ ਕਰਦੀ ਆਈ। ਇੱਕ ਵੇਲਾ ਉਹ ਵੀ ਸੀ ਜਦੋਂ ਮਾਂ ਗੰਦਗੀ ਤੱਕ ਸਾਫ ਕਰਦੀ ਰਹੀ, ਕਰਦੀ ਰਹੀ ਜੀ। ਅਸੀਂ ਇੱਦਾਂ ਤਾਂ ਨਹੀਂ ਸੰਭਾਲਣਾ, ਅਸੀਂ ਤੇ ਸਿਰਫ ਸਮੇਂ ਅਨੁਸਾਰ ਇਹੀ ਪੁੱਛਣਾ ਨਾ ਵੀ ਮਾਂ ਕਿਸੇ ਵਸਤੂ ਦੀ ਲੋੜ 'ਤੇ ਨਹੀਂ, ਜਾਂ ਬਾਪੂ ਕਿਸੇ ਪਦਾਰਥ ਦੀ ਜ਼ਰੂਰਤ 'ਤੇ ਨਹੀਂ। ਦਵਾਈ ਬੂਟੀ ਜੇ ਉਹ ਖਾਂਦੇ ਤਾਂ ਉਹਨਾਂ ਨੂੰ ਦਵਾਈ ਬੂਟੀ ਕੋਈ ਪੁੱਛਣੀ ਵੀ ਬੇਬੇ ਬਾਪੂ ਕੁਛ ਚਾਹੀਦਾ ਤਾਂ ਨਹੀਂ। ਇਦੂ ਬਾਅਦ ਪ੍ਰਸ਼ਾਦਾ ਉਹਨਾਂ ਆਪ ਛਕ ਲੈਣਾ, ਅਸੀਂ ਤੋੜ ਤੋੜ ਕੇ ਉਹਨਾਂ ਦੇ ਮੁੱਖ 'ਚ ਬੁਰਕੀਆਂ ਥੋੜ੍ਹੀ ਪਾਉਣੀਆਂ ਜਿਵੇਂ ਉਹ ਸਾਡੇ ਪਾਉਂਦੇ ਰਹੇ। ਸਿਰਫ ਪੁੱਛਣਾ ਹੈ, ਇਹੀ ਸਾਡੀ ਸੰਭਾਲ ਹੈ ਜਿਹੜੀ ਉਹਨਾਂ ਦੀ ਅਸੀਂ ਕਰਨੀ। ਸਾਨੂੰ ਤੇ ਫੜ ਫੜ ਕੇ ਬਿਠਾ ਬਿਠਾ ਖਵਾਉਂਦੇ ਰਹੇ ਵੀ ਖਾ ਲਾ ਪੁੱਤ, ਸਾਨੂੰ ਸਿਖਾਇਆ ਤੱਕ ਉਹਨਾਂ ਨੇ, ਪ੍ਰਸ਼ਾਦਾ ਛਕਣਾ ਤੱਕ ਉਹਨਾਂ ਸਿਖਾਇਆ। ਇਹ ਹੈ ਪਾਲਣਾ ਤੇ ਸੰਭਾਲਣਾ, ਅਸੀਂ ਸਿਰਫ ਪੁੱਛਣਾ ਹੀ। ਜੀਵਤ ਕੋ ਸਭ ਕਿਸ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ ਆਰਫੋਨ ਗ੍ਰਹਿ ਕੀ ਨਾਰ। ਮਾਲਕ ਕਹਿੰਦੇ ਭਾਈ ਇਹ ਜਿੰਨੇ ਵੀ ਨੇ ਸਾਰੇ ਸੰਬੰਧ ਉਹਨਾਂ ਚਿਰ ਹੀ ਨੇ ਜਿੰਨਾ ਚਿਰ ਤੇਰੇ ਸਰੀਰ ਵਿੱਚ ਸਵਾਸ ਚੱਲਦੇ ਨੇ, ਪਰ ਇਹਨਾਂ ਨੂੰ ਸੰਭਾਲਣਾ ਤੇਰੀ ਜ਼ਿੰਮੇਵਾਰੀ ਵੀ ਹੈ। ਦੌੜਨਾ ਨਹੀਂ, ਇਹਨਾਂ ਤੋਂ ਭੱਜਣਾ ਨਹੀਂ, ਮੁਨਕਰ ਨਹੀਂ ਹੋਣਾ, ਪਰ ਇਹਨਾਂ ਵਿੱਚ ਖਚਤ ਹੋ ਕੇ ਰੱਬ ਨੂੰ ਨਹੀਂ ਭੁੱਲ ਜਾਣਾ। ਆਪਣੀ ਮਾਂ ਨੂੰ ਵੀ ਚੇਤੇ ਕਰ ਤੇ ਅਕਾਲ ਪੁਰਖ ਦਾ ਸ਼ੁਕਰ ਵੀ ਕਰਿਆ ਕਰ। ਆਪਣੇ ਪੁੱਤਰ ਧੀਆਂ ਦੀ ਸੰਭਾਲ ਕਰ, ਜਿਵੇਂ ਆਪਾਂ ਸਾਰੇ ਪਰਿਵਾਰਾਂ ਵਾਲੇ ਹੀ ਹਾਂ। ਆਪਣੇ ਬੱਚਿਆਂ ਤੋਂ ਅਸੀਂ ਉਮੀਦਾਂ ਲਾ ਲਈਆਂ ਨਾ, ਉਹ ਭਾਵੇਂ 10 ਸਾਲਾਂ ਦਾ ਭਾਵੇਂ 20 ਆਉਂਦਾ, ਅਸੀਂ ਕਿੰਨੀਆਂ ਉਮੀਦਾਂ ਲਾ ਲਈਆਂ। ਭਾਵੇਂ ਉਹ 2 ਸਾਲ ਅਜੇ ਜਨਮ ਲੈਂਦਾ, ਅਸੀਂ ਪਹਿਲਾਂ ਉਮੀਦਾਂ ਲਾ ਲੈਂਦੇ ਵੀ ਇਹਨੇ ਕੱਲ੍ਹ ਇੰਝ ਕਰਨਾ, ਇਹਨੇ ਇੰਝ ਕਰਨਾ, ਉਮੀਦਾਂ ਲਾ ਲਈਆਂ ਨਾ। ਜੇ ਸਾਨੂੰ ਸਾਡੇ ਬੱਚਿਆਂ ਤੋਂ ਉਮੀਦਾਂ ਨੇ ਤੇ ਸਾਡੇ ਮਾਂ ਪਿਓ ਨੂੰ ਸਾਡੇ ਤੋਂ ਉਮੀਦ ਨਹੀਂ ਸੀ। ਹਾਂ ਤੇ ਅਸੀਂ ਵੀ ਉਹਨਾਂ ਦੇ ਬੱਚੇ ਹੀ ਨਾ, ਉਹਨਾਂ ਨੇ ਵੀ ਤੇ ਸਾਡੇ ਤੋਂ ਉਮੀਦਾਂ ਲਾਈਆਂ ਹੀ ਹੋਣਗੀਆਂ। ਜੇ ਸਾਡੇ ਜਨਮ ਲੈਂਦੇ, ਹੁਣ ਉਹ ਜਿਹਨੇ ਜਨਮ ਲਿਆ ਉਹਨੇ ਆ ਕੇ ਥੋੜ੍ਹੀ ਕਿਹਾ ਬਾਪੂ ਤੂੰ ਚਿੰਤਾ ਨਾ ਕਰ, ਪਰਵਾਹ ਨਾ ਕਰ, ਮੈਨੂੰ 30 ਸਾਲਾਂ ਦਾ ਹੋ ਲੈਣ ਦੇ, ਉਹਨੇ ਕਿਹਾ। ਪਰ ਅਸੀਂ ਆਸ ਲਾ ਲਈ, ਅਸੀਂ ਤੇ 30 ਬੱਤੀਆਂ ਦੇ ਹੋ ਗਏ, ਜਿਹਨਾਂ ਨੇ ਆਸਾਂ ਲਾਈਆਂ ਨੇ ਉਹਨਾਂ ਦੀਆਂ ਤੇ ਆਸਾਵਾਂ ਪੂਰੀਆਂ ਕਰੀਏ ਨਾ। ਉਹ ਜਿਹੜਾ ਅਜੇ ਜਨਮ ਲੈ ਰਿਹਾ ਅਸੀਂ ਉਹਦੇ ਤੋਂ ਆਸ ਲਾ ਕੇ ਬਹਿ ਗਏ, ਅਜੇ 30 ਸਾਲਾਂ ਦਾ ਵੇਲਾ ਲੰਘਣਾ, ਫਿਰ ਉਦੋਂ ਬਾਅਦ ਚ ਕਿਤੇ ਉਹ ਹੋ ਸਕਦਾ ਸਾਂਭੇ ਨਾ ਸਾਂਭੇ ਉਹਦੀ ਮੁੜ ਕੇ ਨਾ ਵੀ ਉਹਨੇ ਸੰਭਾਲਣਾ ਕਿ ਨਹੀਂ ਉਹਦੀ ਇਮਾਨਦਾਰੀ। ਪਰ ਸਾਡੀ ਤੇ 30-32 ਸਾਲਾਂ ਦੀ ਹੋ ਗਈ ਨਾ, 35 ਸਾਲਾਂ ਦੀ, 40 ਦੀ ਉਮਰ ਹੋ ਗਈ, ਤੇ ਜਿਨ੍ਹਾਂ ਨੇ ਸਾਡੇ ਤੋਂ ਆਸਾਵਾਂ ਲਾਈਆਂ ਸੀ ਉਹ ਤੇ ਫਿਰ ਇੱਕ ਤੇ ਦਾਅਵੇ ਨਾ ਕਹਿ ਸਕਦੇ ਹਾਂ। ਜੇ ਅਸੀਂ ਉਹਨਾਂ ਦੀਆਂ ਆਸਾਵਾਂ ਤੇ ਨਹੀਂ ਖਰੇ ਉਤਰੇ ਤੇ ਸਾਡੇ ਵਾਲੇ ਕਿੱਥੋਂ ਸੰਭਾਲਣਗੇ ਸਾਨੂੰ। ਹੁਣ ਤੇ ਵੈਸੇ ਹੀ ਗੈਪ ਬੜਾ ਪੈ ਗਿਆ ਨਾ, ਜਨਰੇਸ਼ਨ ਗੈਪ ਕਿੰਨਾ। ਇੱਕ ਵੇਲਾ ਉਹ ਸੀ
ਦਾਦੇ ਨੇ ਵੀ ਝਿੜਕ ਲੈਣਾ ਤਾਂ ਵੀ ਕੋਈ ਨਹੀਂ, ਪਿਓ ਨੇ ਝਿੜਕ ਲੈਣਾ ਤਾਂ ਵੀ ਕੋਈ ਨਹੀਂ, ਚਾਚੇ ਤਾਏ ਨੇ ਝਿੜਕ ਲੈਣਾ ਤਾਂ ਵੀ ਕੋਈ ਨਹੀਂ। ਅਤੇ ਅੱਜ ਬੱਚੇ ਨੂੰ ਝਿੜਕ ਕੇ ਵੇਖੋ ਤੁਸੀਂ। ਇੱਕ ਵੇਲਾ ਉਹ ਸੀ ਜਦੋਂ ਅਧਿਆਪਕ ਕੋਲ ਜਾ ਕੇ ਮਾਂ ਬਾਪ ਨੇ ਇਹ ਕਹਿਣਾ ਜੀ ਇਹ ਪੜ੍ਹਨਾ ਚਾਹੀਦਾ, ਜਿਵੇਂ ਮਰਜ਼ੀ ਪੜ੍ਹਾਓ, ਤੁਹਾਡਾ ਬੱਚਾ ਅਸੀਂ ਇਹਦੇ ਨਾਲ ਨਹੀਂ ਬੱਜੇ ਸਕੂਲੇ, ਤੁਹਾਡਾ ਹੀ ਹੈ, ਇਹਨੂੰ ਕਿਵੇਂ ਪੜ੍ਹਾਉਣਾ ਤੁਹਾਡੀ ਚਿੰਤਾ, ਮਾਰੋ ਕੁੱਟੋ ਜੋ ਮਰਜ਼ੀ ਕਰੋ ਪਰ ਇਹ ਪੜ੍ਹਨਾ ਚਾਹੀਦਾ। ਅੱਜ ਕਿਤੇ ਬੱਚੇ ਨੂੰ ਮਾਂ ਅਧਿਆਪਕ ਇੱਕ ਵਾਰੀ ਉਹ ਇਹ ਕਹਿ ਕੇ ਬੁਲਾ ਕੇ ਵੇਖੇ, ਅਗਲੇ ਦਿਨ ਸਾਰਾ ਟੱਬਰ ਸਕੂਲੇ ਪਹੁੰਚਿਆ ਹੁੰਦਾ ਵੀ ਤੁਸੀਂ ਸਾਡੇ ਬੱਚੇ ਆ ਲੱਖਾਂ ਘੂਰੀਆਂ ਕਿਵੇਂ। ਅਤੇ ਫਿਰ ਅਸੀਂ ਆਸ ਲਾ ਸਕਦੇ ਹਾਂ ਵੀ ਕੱਲ੍ਹ ਨੂੰ ਸਾਡੀ ਸੰਭਾਲ ਕਰਨਗੇ। ਕਾਰਨ ਸਾਰਿਆਂ ਪਿੱਛੇ ਨਾ ਜੀ, ਕਾਰਨ ਫਿਰ ਇੱਕੋ ਹੀ ਬਣ ਖੜਾਉਂਦਾ ਵੀ ਜੋ ਕੁਝ ਅਸੀਂ ਬੀਜਿਆ ਉਹ ਕੁਛ ਤੇ ਅੱਗੇ ਵੱਢਣਾ ਹੀ ਹੈ। ਤੇ ਜਿਹੜੀ ਸਭ ਤੋਂ ਵੱਡੀ ਬਿਮਾਰੀ ਅਸੀਂ ਇਹਨਾਂ ਦੇ ਹੱਥਾਂ ਚ ਫੜਾਈ ਤੇ ਉਹਦੇ ਚ ਜੋ ਕੁਛ ਵੇਖਣਾ ਸਿੱਖਣਾ ਵੀ ਤੇ ਉਹੀ ਕੁਛ, ਜੋ ਕੁਝ ਉਹਦੇ ਚ ਵੇਖਣਾ ਸਿੱਖਣਾ। ਪਹਿਲੋਂ ਸੀ ਦਾਦੀ ਨੇ ਬਿਠਾ ਕੇ ਕਹਾਣੀ ਸੁਣਾਉਣੀ, ਨਾਨੀ ਨੇ ਬਿਠਾ ਕੇ ਬਾਤਾਂ ਪਾਉਣੀਆਂ, ਨਾਨੀ ਨੇ ਬਿਠਾ ਕੇ ਇਤਿਹਾਸ ਸੁਣਾਉਣਾ, ਦਾਦੀ ਨੇ ਇਤਿਹਾਸ ਸੁਣਾਉਣਾ, ਧਾਰਮਿਕ ਗ੍ਰੰਥ ਦਾ ਪਾਠ ਸੁਣਾਉਣਾ, ਕਿੰਨਾ ਕੁਝ ਸੀ। ਤੇ ਅੱਜ ਮਾਂ ਕੋਲੇ ਬਿਠਾ ਕੇ ਮੋਬਾਈਲ ਤੇ ਰੀਲਾਂ ਵਿਖਾਉਂਦੀ ਹੈ ਤੇ ਫਿਰ ਬੱਚੇ ਤੋਂ ਉਮੀਦਾਂ ਵੀ ਤੇ ਉਹੀ ਲੱਗਣਗੀਆਂ ਨਾ ਜੀ ਜੋ ਕੁਛ ਮਾਂ ਨੇ ਵਿਖਾਇਆ। ਇਸ ਲਈ ਸੰਭਾਲ ਕਰੋ ਆਪਣੀ ਵੀ, ਆਪਣੀ ਔਲਾਦ ਦੀ ਵੀ, ਚੰਗਾ ਬੀਜੋ ਚੰਗਾ ਪਾਵਾਂਗੇ, ਮੰਦਾ ਬੀਜਾਂਗੇ ਤੇ ਮੰਦਾ ਹੀ ਖਾਵਾਂਗੇ। ਨਿਭਾ ਸਾਰਿਆਂ ਨਾਲ ਹੀ ਇਸੇ ਤਰ੍ਹਾਂ ਹੋਣਾ, ਸੰਯੋਗ ਸਾਰਿਆਂ ਨਾਲ ਹੀ ਬਣੇ ਨੇ, ਜਿਵੇਂ ਜਿਹਦੇ ਨਾਲ ਸੰਯੋਗ ਬਣੇ ਬਸ ਉਵੇਂ ਉਵੇਂ ਅਸੀਂ ਆਪਣਾ ਆਪਣਾ ਨਿਬੇੜਾ ਕਰਕੇ ਤੁਰੇ ਜਾਣਾ। ਜਦੋਂ ਸਾਰਾ ਸੰਯੋਗਾਂ ਵਾਲਾ ਨਿਬੜ ਜਾਂਦਾ ਹੈ ਦੂਜੀ ਵਾਰੀ ਅਸੀਂ ਉਹਦੇ ਮੱਥੇ ਨਹੀਂ ਲੱਗਦੇ ਇਨਸਾਨ ਦੇ, ਕਿਉਂ ਉੱਥੇ ਨਿਬੇੜਾ ਹੋ ਜਾਂਦਾ। ਸਤਿਗੁਰੂ ਜੀ ਕਹਿ ਰਹੇ ਭਾਈ ਮਾਤ ਪਿਤਾ ਭਾਈ ਸੁਤ ਬੰਧਪ ਅਰ ਫੁਨ ਗ੍ਰਹਿ ਕੀ ਨਾਰ, ਸਭ ਕਿਸ ਜੀਵਤ ਕੋ ਵਿਵਹਾਰ, ਸਾਰੇ ਵਿਵਹਾਰ ਜਿਉਂਦਿਆਂ ਦੇ ਨਾਲ ਹਾਂ।

ਪਹਿਲਾਂ ਜ਼ਿਕਰ ਕੀਤਾ ਜਿਉਂਦਿਆਂ ਨਾਲ ਵਿਵਹਾਰ ਨੇ, ਹੁਣ ਸਤਿਗੁਰੂ ਪਦਾ ਆਰੰਭ ਕਰਦੇ ਸ਼ਬਦ ਦਾ ਪਹਿਲਾ ਤਨ ਤੇ ਸਰੀਰ ਤੋਂ ਪ੍ਰਾਣ ਹੋਤ ਜਬ ਨਿਆਰੇ, ਨਿਆਰੇ ਮਤਲਬ ਵੱਖਰੇ, ਸਰੀਰ ਚੋਂ ਸਵਾਸ ਮੁੱਕ ਗਏ, ਨਿਆਰੇ ਹੋ ਗਏ। ਹੁਣ ਤੇਰਤ, ਤੇਰਤ ਮਤਲਬ ਬੋਲਣਾ, ਆਖਿਆ ਜਾਣਾ, ਪ੍ਰੇਤ। ਹੁਣ ਕੀ ਕਹਿ ਰਿਹਾ, ਹੁਣ ਸਾਰੇ ਕੀ ਕਹਿ ਰਹੇ, ਪ੍ਰੇਤ। ਪ੍ਰੇਤ ਦਾ ਭਾਵ ਗੁਜ਼ਰ ਗਿਆ। ਜਿਉਂਦਿਆਂ ਵਿਵਹਾਰ ਸਾਰੇ ਹੀ ਸੀ, ਤਨ ਤੇ ਪ੍ਰਾਣ ਜਬ ਹੋਤ ਨਿਆਰੇ, ਨਿਆਰੇ ਹੋ ਗਏ। ਹੁਣ ਤੇਰਤ ਨੂੰ ਜਿਹੜਾ ਵੀ ਕਹਿ ਰਿਹਾ ਉਹ ਇਹੀ ਕਹਿ ਰਿਹਾ ਵੀ ਗੁਜ਼ਰ ਗਿਆ ਭਾਈ। ਹੁਣ ਦੱਸੋ ਵਿਵਹਾਰ ਕਿਹੜਾ ਨਿਭਣਾ ਜੀ, ਕੋਈ ਵਿਵਹਾਰ ਹੁਣ ਨਿਭਾ ਸਕਦੇ ਹਾਂ ਆਪਾਂ? ਜਿਉਂਦਾ ਸੀ ਪੁੱਤ ਦੀ ਜ਼ਿੰਮੇਵਾਰੀ ਨਿਭਾ ਸਕਦਾ ਸਾਂ, ਜਿਉਂਦਾ ਸੀ ਪਿਤਾ ਦੀ ਜ਼ਿੰਮੇਵਾਰੀ, ਭਰਾ ਦੀ ਜ਼ਿੰਮੇਵਾਰੀ ਨਿਭਾ ਸਕਦਾ ਸੀ, ਮਾਂ ਦੀ ਜ਼ਿੰਮੇਵਾਰੀ, ਧੀ ਦੀ ਜ਼ਿੰਮੇਵਾਰੀ, ਭੈਣ ਦੀ ਜ਼ਿੰਮੇਵਾਰੀ, ਪਤਨੀ ਦੀ, ਪਤੀ ਦੀ ਜ਼ਿੰਮੇ ਸਾਰੀਆਂ ਨਿਭਾ ਸਕਦਾ ਸੀ ਜਿੰਨਾ ਚਿਰ ਜਿਉਂਦਾ ਸੀ। ਹੁਣ ਤਨ ਤੇ ਪ੍ਰਾਣ ਜਬ ਹੋਤ ਨਿਆਰੇ ਵੱਖਰੇ ਹੋ ਗਏ, ਹੁਣ ਪਿਓ ਦੀ ਜ਼ਿੰਮੇਵਾਰੀ ਨਿਭ ਸਕਦੀ ਹੈ ਜੀ? ਹੁਣ ਤੇ ਪਿਓ ਦੀਆਂ ਜ਼ਿੰਮੇਵਾਰੀਆਂ ਵੀ ਪੁੱਤ ਤੇ ਆ ਗਈਆਂ, ਹੁਣ ਪੁੱਤਰ ਦੀ ਜ਼ਿੰਮੇਵਾਰੀ ਨਿਭ ਸਕਦੀ ਹੈ? ਹੁਣ ਪਿਓ ਤੇ ਇਸੇ ਦੁੱਖ ਚ ਬੈਠਾ ਵੀ ਇਹਨੇ ਸਾਨੂੰ ਸੰਭਾਲਣਾ ਸੀ, ਇਹਨੇ ਸਾਨੂੰ ਮੋਢਾ ਦੇਣਾ ਸੀ, ਅਸੀਂ ਇਹਨੂੰ ਮੋਢਾ ਦੇਣ ਲੱਗੇ ਹੋਏ, ਉਹ ਇਸ ਦੁੱਖ ਚ ਬੈਠਾ। ਭਰਾ ਦੀ ਜ਼ਿੰਮੇਵਾਰੀ ਨਿਭਾ ਸਕਦੇ ਆ, ਭਰਾ ਬੈਠਾ ਕੋਲੇ ਰੋਈ ਜਾਂਦਾ ਵੀ ਤੂੰ ਮੇਰਾ ਸਹਾਰਾ ਸੈਂ, ਮੈਂ ਤੇਰੇ ਆਸਰੇ ਤੇ ਬੈਠਾ ਸਾਂ ਤੇ ਅੱਜ ਤੈਨੂੰ ਮੈਂ ਸਹਾਰਾ ਦੇਣ ਲੱਗਿਆ। ਪਤਨੀ, ਪਤੀ, ਇਹ ਸਾਰੇ ਜਿੰਨੇ ਵੀ ਵਿਵਹਾਰ ਨੇ ਜਿਉਂਦਿਆਂ, ਮਰਨ ਤੋਂ ਬਾਅਦ ਚ ਇੱਕ ਵੀ ਜ਼ਿੰਮੇਵਾਰੀ ਨਹੀਂ ਨਿਭਣੀ, ਨਿਭਾ ਸਕਦੇ ਆ ਜੀ? ਮਰੇ ਹੋਏ ਨੂੰ ਉਠਾ ਕੇ ਕਹੀਏ ਵੀ ਉੱਠ ਭਾਈ, ਤੇਰੀ ਅਜੇ ਪੁੱਤਰ ਵਾਲੀ ਜ਼ਿੰਮੇਵਾਰੀ ਰਹਿੰਦੀ, ਨਿਭਾ ਕੇ ਜਾ? ਨਹੀਂ। ਉਸ ਵੇਲੇ ਤੇ ਫਿਰ ਸਾਹਿਬ ਕਹਿੰਦੇ ਤੇਰਤ ਪ੍ਰੇਤ ਪੁਕਾਰ, ਫਿਰ ਸਾਰੇ ਪੁਕਾਰ ਪੁਕਾਰ ਕੇ ਕਹਿੰਦੇ ਭਾਈ ਗੁਜ਼ਰ ਗਿਆ, ਲੰਘ ਗਿਆ ਇਹ।

ਹੱਦ ਕਰੀ। ਇਹ ਨਾ ਸੋਚਿਆ ਕਰੋ ਵੀ ਮੈਂ ਹੀ ਟੈਲੀਫੋਨ 'ਤੇ ਆਖਿਆ ਵੀ ਸਿੱਧਾ ਸ਼ਮਸ਼ਾਨ ਘਾਟ ਹੀ ਆ ਜਾਇਓ। ਜਿੱਦਣ ਸਾਡੀ ਵਾਰੀ ਆਉਣੀ ਉੱਦਣ ਵੀ ਇਹੀ ਆਉਣਾ ਵੀ ਸਿੱਧਾ ਉੱਥੇ ਹੀ ਪਹੁੰਚੇ ਹੋ ਭਾਈ, ਘਰੇ ਨਹੀਂ ਰੱਖਣਾ ਆਉਣਾ। ਅੱਜ ਨਾ ਜੀ ਇੱਕ ਮਜਬੂਰੀ ਕਹਿ ਲਓ, ਮਜਬੂਰੀ ਇਹਨੂੰ ਮਜਬੂਰੀ ਹੀ ਕਵਾਂਗੇ ਵੀ ਰਿਸ਼ਤੇਦਾਰ ਇਕੱਠੇ ਹੋਣ ਵਿੱਚ ਸਮਾਂ ਲੱਗਦਾ ਤਾਂ ਰੱਖਣਾ ਪੈ ਰਿਹਾ ਘਰੇ। ਰਿਸ਼ਤੇਦਾਰ ਇਕੱਠੇ ਹੋਣ ਨੂੰ ਨਾ ਸਮਾਂ ਲੱਗਦਾ ਹੋਵੇ ਸ਼ਾਮਾਂ ਤੱਕ ਅਗਲੇ ਇਕੱਠਾ ਕਰਕੇ ਲੈ ਆਉਂਦੇ। ਇਹ ਤੇ ਸਾਕ ਸੰਬੰਧੀ ਸਾਰੇ ਹੁਣ ਪ੍ਰਦੇਸ਼ਾਂ ਚ ਬਹਿ ਗਏ ਨਾ ਜਾ ਕੇ, ਵੀ ਧੀ ਨੇ ਪ੍ਰਦੇਸ਼ ਤੋਂ ਆਉਣਾ, ਪੁੱਤ ਨੇ ਪ੍ਰਦੇਸ਼ ਤੋਂ ਆਉਣਾ, ਜਾਂ ਭਰਾ ਨੇ ਪ੍ਰਦੇਸ਼ ਤੋਂ ਆਉਣਾ, ਜਾਂ ਪਿਓ ਨੇ ਪ੍ਰਦੇਸ਼ ਤੋਂ ਆਉਣਾ, ਤਾਂ ਕਰਕੇ ਜੀ ਰੱਖਣਾ ਪੈਣਾ। ਤੇ ਕਿਸੇ ਨੇ ਨਾ ਆਉਣਾ ਹੋਵੇ ਅਗਲੇ ਸ਼ਾਮਾਂ ਤੱਕ ਨਿਬੇੜ ਆਉਂਦੇ ਕੰਮ ਵੀ ਚੱਲ ਪਾਈ, ਮਜਬੂਰੀ ਬਣ ਗਈ ਨਾ ਵੀ ਰੱਖਣਾ ਪਏਗਾ। ਤੇ ਜੇ ਪਤਾ ਹੋਵੇ ਵੀ ਉਹਨਾਂ ਤੋਂ ਨਹੀਂ ਆਇਆ ਜਾਣਾ, ਜਿਹਨੇ ਆਉਣਾ ਅਗਲਾ ਟੈਲੀਫੋਨ ਤੇ ਕਹਿ ਦੇ ਵੀ ਭਾਈ ਮੇਰੇ ਤੋਂ ਨਹੀਂ ਆਇਆ ਜਾਣਾ, ਮੈਨੂੰ ਛੁੱਟੀ ਨਹੀਂ ਮਿਲੀ, ਕਈ ਕਾਰਨ ਹੋਣੇ ਨਾ, ਅਗਲੇ ਕਹਿੰਦੇ ਵੀ ਚੱਲ ਫੋਨ ਤੇ ਹੀ ਵਿਖਾ ਦੇਵਾਂਗੇ ਤੈਨੂੰ, ਫਿਰ ਵੇਖੋ ਸ਼ਾਮਾਂ ਤੱਕ ਨਿਬੜਦਾ ਕਿ ਨਹੀਂ। ਅਗਲੇ ਦਿਨ ਤੇ ਹਨਾ ਇੱਕ ਸ਼ਬਦ ਵਰਤਿਆ ਜਾਂਦਾ ਜੀ ਚੌਥਾ ਕਰਨਾ, ਚੌਥਾ ਕਰਨਾ, ਉਹ ਚੌਥਾ ਤੇ ਜੇ ਤੇ ਅੱਖਰੀ ਅਰਥ ਕਰੀਏ ਫਿਰ ਤੇ ਚੌਥੇ ਦਿਨ ਬਣਦੇ, ਚੌਥਾ ਦਿਨ ਬਣਦਾ ਨਾ ਉਹ ਜਦੋਂ ਅੰਗੀਠਾ ਇਕੱਠਾ ਕਰਨਾ, ਤੇ ਉਹ ਹੁਣ ਅਗਲੇ ਦਿਨ ਹੀ ਅਗਲਾ ਇਕੱਠਾ ਕਰਕੇ ਲਿਆਉਂਦੇ ਜੀ ਲਓ ਜੀ ਬਣ ਗਿਆ। ਫਿਰ ਭੋਗ ਜਦੋਂ ਮਰਿਆਦਾ ਪੜ੍ਹੀਏ ਤੇ ਦਸਵੇਂ ਦਿਨ ਦੀ ਗੱਲ ਨਾ, ਸਹਿਜ ਪਾਠ ਕਰੋ, ਸਹਿਜ ਪਾਠ ਦਸਵੇਂ ਦਿਨ ਭੋਗ ਪਾਇਆ ਜਾ। ਅੱਜ ਤੇ ਅਖੰਡ ਅਖੰਡ ਪਾਠ ਸਾਹਿਬ ਜੀ ਕੰਮ ਨਿਬੇੜਨ ਦੇ, ਬਾਪੂ ਵੀਰਵਾਰ ਚੜ੍ਹਾਈ ਕੀਤਾ, ਸ਼ੁੱਕਰਵਾਰ ਅਖੰਡ ਪਾਠ ਰੱਖਿਆ, ਐਤਵਾਰ ਨੂੰ ਭੋਗ ਪਿਆ, ਚਾਰਾਂ ਦਿਨਾਂ ਚ ਕੰਮ ਨਿਬੇੜਿਆ। ਚਲੋ ਹੌਲੀ ਹੌਲੀ ਅਖੰਡ ਪਾਠ ਸਾਹਿਬ ਤੋਂ ਵੀ ਅਸੀਂ ਮੁਨਕਰ ਹੋਣ ਲੱਗ ਪਏ। ਕਿਉਂ ਕੀ ਕਰਨਾ ਜੀ, ਇਕੱਲਾ ਸੁਖਮਨੀ ਸਾਹਿਬ ਹੀ ਕਰਾ ਲਓ, ਜੋ ਹੋਣਾ ਸੀ ਉਹ ਤੇ ਹੋ ਗਿਆ, ਸੁਖਮਨੀ ਸਾਹਿਬ ਕਰਾਓ, ਭੋਗ ਪਾਲੋ, ਕੀਰਤਨ ਕਰਵਾਉਣਾ ਤੇ ਕਰਵਾ ਲਾਂਗੇ, ਨਹੀਂ ਤੇ ਕੋਈ ਜ਼ਰੂਰਤ ਹੀ ਨਹੀਂ। ਅਸੀਂ ਇਹਨੂੰ ਵੀ ਜ਼ਰੂਰਤਾਂ ਸਮਝਣ ਲੱਗ ਗਏ। ਉਹ ਉਹਨੂੰ ਕੁਛ ਨਹੀਂ ਮਿਲਣਾ, ਜਿਹੜਾ ਗਿਆ ਉਹ ਤੇ ਚਲੇ ਗਿਆ, ਨਾ ਉਹਨੂੰ ਸਹਿਜ ਪਾਠ ਮਿਲਣਾ, ਨਾ ਉਹਨੂੰ ਅਖੰਡ ਪਾਠ ਸਾਹਿਬ ਮਿਲਣਾ, ਨਾ ਉਹਨੂੰ ਕੀਰਤਨ ਮਿਲਣਾ, ਨਾ ਹੀ ਉਹਨੂੰ ਕਥਾ ਮਿਲਣੀ, ਕਿਹਨੂੰ ਮਿਲਣਾ ਇਹ ਸਾਰਾ ਕੁਛ? ਜਿਹਨੇ ਕਰਾਉਣਾ, ਕਰਾਉਣਾ ਭਾਵ ਵੀ ਜਿਹਨੇ ਬਹਿ ਕੇ ਸੁਣ ਲੈਣਾ ਅਖੰਡ ਪਾਠ, ਜਿਹੜਾ ਸੁਣ ਲੇਗਾ ਉਹਨੂੰ ਮਿਲਣਾ ਵੀ ਸੱਜਣਾ ਤੈਨੂੰ ਸਿੱਖਿਆ ਦਿੱਤੀ ਹੈ ਗੁਰੂ ਨੇ, ਸਹਿਜ ਪਾਠ ਉਹਨੂੰ ਮਿਲਣਾ ਜਿਹਨੇ ਸੁਣਿਆ ਬਹਿ ਕੇ, ਮਿਲਣਾ ਤੋਂ ਭਾਵ ਸਿੱਖਿਆ। ਕੀਰਤਨ ਤਰਵਾਸ ਸੀ, ਧੀਰਜ ਸੀ, ਵਿਚਾਰ ਬਾਣੀ ਦੀ ਧੀਰਜ ਸੀ ਮਨ ਦਾ, ਅਸੀਂ ਤੇ ਮੁਨਕਰ ਹੀ ਹੋ ਗਏ। ਕਿਉਂ ਸਾਡੇ ਮਨਾਂ ਚ ਕਠੋਰਤਾ ਬਣ ਗਈ ਨਾ, ਪਹਿਲੋਂ ਸੀ ਮਨਾਂ ਨੂੰ ਤਰਵਾਸ ਨਹੀਂ, ਜਿਸ ਧੀ ਦੇ ਸਿਰ ਤੋਂ ਪਿਓ ਦਾ ਸਾਇਆ ਉੱਠਿਆ ਹੋਵੇ ਉਹ ਧੀ ਨੂੰ ਤਰਵਾਸ ਨਹੀਂ ਸੀ ਆਉਂਦਾ, ਬਾਣੀ ਦਾ ਆਸਰਾ ਦਿੱਤਾ ਜਾਂਦਾ ਸੀ, ਧੀਏ ਪਿਓ ਤੇਰਾ ਚਲੇ ਗਿਆ, ਆ ਬਾਣੀ ਪੜ੍ਹ ਵੇਖ ਸੰਸਾਰ ਦਾ ਸੱਚ ਹੈ, ਆ ਬਾਣੀ ਤੇਰੇ ਮਨ ਨੂੰ ਧੀਰਜ ਦਏਗੀ, ਤੇਰੀ ਮਾਂ ਸੰਸਾਰ ਤੇਰੇ ਸਿਰ ਤੋਂ ਚਲੇ ਗਈ, ਤੈਨੂੰ ਧੀਰਜ ਮਿਲੇਗਾ ਬਾਣੀ ਦਾ ਆਸਰਾ। ਇੱਥੇ ਤੇ ਮਨ ਪਹਿਲੋਂ ਹੀ ਕਠੋਰ ਨੇ, ਹੁਣ ਕੀ ਲੋੜ ਹੈ? ਬਸ ਹੁਣ ਅਸੀਂ ਲੋੜ ਤੇ ਆ ਗਏ, ਜ਼ਰੂਰਤ ਕੀ ਹੈ? ਬਾਣੀ ਨੂੰ ਨਾ ਖਿਮਾ ਕਰਿਓ, ਮੈਂ ਸ਼ਬਦ ਅਸੀਂ ਫਾਰਮੈਲਿਟੀ ਸਮਝ ਲਿਆ, ਅਸੀਂ ਹੁਣ ਧੀਰਜ ਜਾਂ ਆਸਰਾ ਨਹੀਂ ਸਮਝਿਆ, ਅਸੀਂ ਸਿਰਫ ਫਾਰਮੈਲਿਟੀ ਸਮਝ ਲਿਆ ਵੀ ਕਰਨਾ ਪੈਣਾ, ਜੇ ਨਾ ਕੀਤਾ ਤੇ ਲੋਕ ਕੀ ਕਹਿਣਗੇ? ਬਸ ਇਹ ਕਾਰਨ ਹੈ ਕਿ ਅਸੀਂ ਸਹਿਜ ਪਾਠ ਰਖਵਾ ਰਹੇ ਹਾਂ, ਅਖੰਡ ਪਾਠ ਸਾਹਿਬ ਆਰੰਭ ਕਰਵਾ ਰਹੇ ਹਾਂ, ਕਾਰਨ ਹੈ ਲੋਕ ਕੀ ਕਹਿਣਗੇ, ਲੋਕ ਕੀ ਕਹਿਣਗੇ, ਨਿਬੜ ਜੇ ਫਿਰ ਮੈਂ ਅਸੀਂ ਦਾਅਵੇ ਨਾਲ ਕਹਿ ਸਕਦੇ, ਹੋ ਸਕਦਾ ਸੁਖਮਨੀ ਸਾਹਿਬ ਤੋਂ ਵੀ ਪਾਸਿਆ ਵੱਟ ਜੀ ਹੈ। ਮਨਾਂ ਚ ਤੇ ਕਠੋਰਤਾ ਭਰੀ ਪਈ ਹੈ ਨਾ, ਉਹ ਨੇ ਨਹੀਂ ਹੈ ਜੋ ਪਹਿਲਾਂ ਸੀ ਪਰਿਵਾਰਾਂ ਚ, ਜੋ ਪਰਿਵਾਰਾਂ ਚ ਜੋ ਰਿਸ਼ਤਿਆਂ ਵਿੱਚ ਨੇ ਸੀ ਉਹ ਨਹੀਂ ਹੈ, ਕਠੋਰਤਾ ਭਰੀ ਹੋਈ ਹੈ, ਬਸ ਉਹ ਕਠੋਰਤਾ ਜਿਹੜੀ

ਜਿਹੜੀ ਹੈ ਉਹਨੇ ਸਾਨੂੰ ਇੱਥੋਂ ਤੱਕ ਲੈ ਆਉਂਦਾ। ਸਤਿਗੁਰੂ ਕਹਿੰਦੇ ਭਾਈ ਆਦ ਘਰੀ ਕੋ ਨਾ ਰੱਖੇ ਰੇ ਬੋਰੇ ਤੋਹੇ ਘਰੀ ਨਾ ਰੱਖੇ ਕੋਈ, ਜਬ ਲੱਗ ਤੇਲ ਦੀਵੇ ਮੁਖ ਬਾਤੀ ਤਬ ਸੂਝੇ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ, ਰੇ ਬੋਰੇ ਤੋਹੇ ਘਰੀ ਨਾ ਰੱਖੇ ਕੋਈ। ਫਿਰ ਸਤਿਗੁਰੂ ਕਹਿੰਦੇ ਨਾ ਤੈਨੂੰ ਮੂਰਖਾ ਘੜੀ ਇੱਕ ਨੀ ਰੱਖਣਾ ਕਹੇ ਨੇ, ਇੱਥੇ ਤੇ ਬਾਪੂ ਜੀ ਨੇ ਆਦ ਘਰੀ ਕਹੂ ਨਾ ਰੱਖ, ਉੱਥੇ ਤੇ ਨਾਲ ਪਾਗਲ ਵੀ ਕਿਹਾ ਰੇ ਬੋਰੇ ਤੋਹੇ ਘੜੀ ਨਾ ਰੱਖੇ ਕੋਈ। ਉਹ ਮੂਰਖਾ ਤੈਨੂੰ ਇੱਕ ਘੜੀ ਨੀ ਰੱਖਣਾ ਕਿਸੇ ਨੇ, ਆ ਜਿੱਥੇ ਮੇਰੀ ਮੇਰੀ ਕਰਦਾ ਬੈਠਾ ਹੋਇਆ ਨਾ, ਮੇਰਾ ਘਰ ਮੇਰੀ ਥਾਂ, ਇੱਥੋਂ ਹੀ ਅਗਲਿਆਂ ਕਹਿਣਾ ਚਲੋ ਭਾਈ ਕੱਢੋ, ਹੁਣ ਕੱਢੋ ਕੱਢੋ, ਹੋਈ ਤੱਕ ਦਾ ਸਫ਼ਰ ਆ ਗਿਆ ਨਾ, ਪਹਿਲੋਂ ਕਹਿੰਦੇ ਸੀ ਆਓ ਜੀ ਜੀ ਆਇਆਂ ਨੂੰ, ਹੁਣ ਹੁਣ ਕਾਢੋ ਕਾਢੋ ਹੋਈ, ਆਹੀ ਸਫ਼ਰ ਤੈਅ ਕਰਦਾ ਹਰ ਕੋਈ ਤੈਅ ਕਰਦਾ ਜੀ। ਜਿਉਂਦਿਆਂ ਵਿਵਹਾਰ ਨੇ ਵੈਲਕਮ ਕੀਤਾ ਜਾਂਦਾ, ਫੁੱਲਾਂ ਦੀ ਵਰਖਾ ਕੀਤੀ ਜਾਂਦੀ, ਸੁੱਟੇ ਜਾਂਦੇ ਫੁੱਲ ਵੀ ਆਇਆ ਭਾਈ ਸਾਡੇ ਘਰੇ ਆਏ ਜੀ ਆਇਆਂ ਨੂੰ, ਮੋਸਟ ਵੈਲਕਮ, ਭਾਸ਼ਾ ਮੁਤਾਬਕ ਅਸੀਂ ਸ਼ਬਦ ਵਰਤੇ ਨਾ। ਤੇ ਜਦੋਂ ਨਾ ਜਿਉਂਦਾ ਰਹੇ ਫਿਰ ਘਰ ਤੇ ਦੇਤ ਨਿਕਾਰ, ਕਾਢੋ ਕਾਢੋ ਹੋਈ। ਉਹ ਕਦੋਂ ਜਾਣਾ ਜੀ, ਤੁਸੀਂ ਤੇ 10 ਵਜੇ ਦਾ ਟਾਈਮ ਦਿੱਤਾ ਸੀ, ਕਾਢੋ ਕਾਢੋ ਹੋਈ ਚਲੋ ਹੁਣ। ਆਦ ਘਰੀ ਕੋ ਨਾ ਰੱਖੇ ਘਰ ਤੇ ਦੇਤ ਨਿਕਾਰ, ਸਾਰੀ ਜ਼ਿੰਦਗੀ ਵਿਚਾਰਾ ਛਾਤੀ ਤੇ ਹੱਥ ਮਾਰ ਕੇ ਹੀ ਕਹਿੰਦਾ ਰਹਿ ਗਿਆ ਉਹ ਮੇਰਾ ਘਰ ਹੈ। ਸੱਜਣਾ ਜੇ ਤੇਰਾ ਹੁੰਦਾ ਤੇ ਤੇਰੇ ਘਰ ਚੋਂ ਤੈਨੂੰ ਕੋਈ ਕੱਢਦਾ ਨਾ, ਤੇਰੇ ਘਰ ਚੋਂ ਤੈਨੂੰ ਕੋਈ ਕੱਢਦਾ ਨਾ। ਜਿਵੇਂ ਬਾਬਾ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਨਾ, ਕਾਰਜ ਸਾਢੇ ਤੀਨ ਹੱਥ ਘਣੀ ਤਾਂ ਪੌਣੇ ਚਾਰ, ਉੱਥੋਂ ਨਹੀਂ ਕੋਈ ਕੱਢਦਾ, ਉੱਥੋਂ ਕੋਈ ਕੱਢਦਾ। ਕਾਰਜ ਸਾਢੇ ਤੀਨ ਹੱਥ ਘਣੀ ਤਾਂ ਪੌਣੇ ਚਾਰ, ਜਿਹੜੀ ਕਬਰ ਬਣਨੀ ਹੈ ਉੱਥੋਂ ਕੋਈ ਕੱਢਦਾ। ਅਸਲ ਵਿੱਚ ਘਰ ਤੇ ਉਹੀ ਹੈ ਨਾ ਜਿੱਥੋਂ ਕੋਈ ਕੱਢ ਨਾ ਸਕੇ, ਤੇ ਜਿੱਥੋਂ ਕੱਢਤਾ ਉਹ ਆਪਣਾ ਕਿਵੇਂ ਹੋਇਆ ਜੀ। ਹੁਣ ਆਪਾਂ ਸੰਸਾਰਕ ਤੌਰ ਤੇ ਜਿਉਂਦੇ ਹਾਂ ਨਾ, ਕਿਤੇ ਘਰੇ ਦੂ ਚਲੇ ਗਏ ਕਿਸੇ ਦੇ, ਅਗਲਾ ਬਾਹੂ ਫੜ ਕੇ ਕਹਿ ਦੇ ਚੱਲ ਬਾਹਰ ਭਾਈ ਮੇਰਾ ਘਰ, ਉਹਨੇ ਬਾਹੂ ਫੜ ਕੇ ਬਾਹਰ ਕੱਢਤਾ, ਆਪਾਂ ਵੀ ਚੁੱਪ ਕਰਕੇ ਆ ਗਏ, ਕਿਉਂ? ਕਿਉਂਕਿ ਭਾਈ ਘਰ ਉਹਦਾ ਹੈ, ਅਗਲੇ ਨੇ ਕੱਢਤਾ, ਆ ਗਏ ਨਾ ਚੁੱਪ। ਉੱਥੇ ਕੋਈ ਝਗੜਾ ਨਹੀਂ, ਕੋਈ ਹੋ ਸਕਦਾ ਕੋਈ ਬਹਿਸ ਬਸਾਈ ਹੋਈ ਹੋਵੇ, ਤੇ ਪਰ ਆ ਗਏ ਅਸੀਂ, ਕਿਉਂ? ਘਰ ਉਹਦਾ ਹੈ, ਅਸੀਂ ਆ ਗਏ। ਤੇ ਜਿੱਥੋਂ ਸਾਨੂੰ ਕੱਢਿਆ ਜਾਣਾ ਉੱਥੇ ਵੀ ਤੇ ਅਸੀਂ ਮੇਰਾ ਮੇਰਾ ਕਰਦੇ ਹੀ ਰਹੇ ਹਾਂ ਨਾ, ਮੇਰਾ ਘਰ ਹੈ। ਪਰ ਅਗਲਿਆਂ ਨੇ ਵੇਖਿਆ ਵੀ ਇਹਨੇ ਹੁਣ ਬਾਂਹ ਤੋਂ ਫੜ ਕੇ ਤੇ ਜਾਣਾ ਨਹੀਂ, ਮੋਢਿਆਂ ਤੇ ਚੁੱਕ ਕੇ ਕੱਢਿਆ ਵੀ ਚੱਲ ਬਾਂਹ ਤੋਂ ਫੜ ਕੇ ਤੇ ਜਾਣਾ ਨਹੀਂ, ਫਿਰ ਮੋਢਿਆਂ ਤੋਂ ਚੱਕ ਕੇ ਕੱਢਿਆ, ਛੱਡ ਕੇ ਆਏ, ਜਿੱਥੇ ਛੱਡ ਕੇ ਉੱਥੋਂ ਨਹੀਂ ਕੋਈ ਕੱਢ ਸਕਿਆ, ਕੱਢਿਆ ਕਿਸੇ ਨੇ। ਇਸੇ ਕਰਕੇ ਬਾਬਾ ਕਬੀਰ ਸਾਹਿਬ ਨੇ ਕਿਹਾ ਵੀ ਸੱਜਣਾ ਇਕੱਠੇ ਭਾਵੇਂ 100 ਕਿੱਲੇ ਕਰ ਲਾ ਤੇ ਭਾਵੇਂ 500 ਕਰ ਲਾ, ਜਿੰਨੇ ਮਰਜ਼ੀ ਮਰੱਬੇ ਜੋੜ ਲਾ, ਜਿੰਨੇ ਮਰਜ਼ੀ ਪਲਾਟ ਖਰੀਦ ਖਰੀਦ ਕੇ ਰੱਖ ਲਾ, ਨਵੇੜਾ ਤੇ 3.5 ਤੇ 4.25 ਚ ਹੀ ਆਉਣਾ, ਇਦੋਂ ਵੱਧ ਕੇ ਨਹੀਂ। ਆਮ ਬੰਦਾ 3.5 ਹੱਥਾਂ ਚ ਸਮਾ ਜਾਂਦਾ ਹੈ, ਤੇ ਬਹੁਤਾ ਤੇਰਾ ਸਰੀਰ ਡੋਲ, ਖਾਣਾ ਪੀਣਾ ਚੰਗਾ ਹੋਣਾ, ਤੇਰਾ ਚੰਗੀ ਦੇਹੀ ਪਾਲੀ ਹੋਣੀ, ਤੇ 3.5 ਨਹੀਂ 4.25 ਹੱਥ ਲੈ ਜਾਏਗਾ, ਇਦੋਂ ਵੱਧ ਕੇ ਤੈਨੂੰ ਵੀ ਕੁਛ ਨਹੀਂ ਮਿਲਣਾ। ਹੁਣ ਤੇ ਜੀ ਉਹਦੇ ਤੋਂ ਵੀ ਮੁਨਕਰ ਹੋ ਗਏ, ਹੁਣ ਸ਼ਮਸ਼ਾਨ ਭੂਮੀ ਹੈ, ਕਬਰਸਤਾਨ ਵਿੱਚ ਕਬਰ ਬਣ ਰਹੀ, ਜਿੱਥੇ ਇੱਕ ਦਫਨਾਇਆ ਗਿਆ ਉਸ ਥਾਂ ਤੇ ਦੂਜਾ ਨਹੀਂ ਦਫਨਾਇਆ ਜਾਣਾ, ਦੂਜੇ ਲਈ ਕਬਰ ਵੱਖਰੀ ਬਣਨੀ। ਸ਼ਮਸ਼ਾਨ ਘਾਟ 'ਚ ਇੱਕੋ ਥਾਂ 'ਤੇ ਕਿੰਨੇ ਫੂਕੇ ਗਏ ਜੀ,
ਹੁਣ ਤੇ ਸਾਢੇ ਤਿੰਨ ਹੱਥ ਵੀ ਦਾ ਨਵੇੜਾ ਹੋ ਗਿਆ, ਉਹ ਵੀ ਨਹੀਂ ਰਹਿਣੀ। ਪਹਿਲਾਂ ਇਹ ਹੁੰਦਾ ਸੀ ਵੀ ਕੋਈ ਪੁਰਾਣੀ ਚੜ੍ਹਾਈ ਕਰ ਗਿਆ, ਅਗਲੇ ਨੇ ਬੜੀ ਕਮਾਈ ਕੀਤੀ ਜ਼ਿੰਦਗੀ ਚ, ਅਗਲਾ ਕਹਿੰਦੇ ਕੋਨੀ ਆਪਣੀ ਪੈਲੀ ਚ ਲਾ ਦਿਓ, ਕੋਈ ਗੱਲ ਨਹੀਂ, ਸੰਸਕਾਰ ਹੀ ਕਰਨਾ, ਜ਼ਮੀਨ ਤੇ ਰੱਖ ਕੇ ਆਪਣੀ ਤੇ ਸੰਸਕਾਰ ਕਰ ਦਿਓ, ਇੱਕ ਰੁੱਖ ਲਾਵਾਂਗੇ ਤੇ ਇੱਥੇ ਨਾਲੇ ਰੁੱਖ ਸੋਹਣਾ ਲੱਗੇਗਾ, ਰੁੱਖ ਦੀ ਛਾਵੇਂ ਵਿਆਹ ਕਰਾਂਗੇ। ਉਦੋਂ ਤੇ ਮੰਨਿਆ ਸਾਢੇ ਤਿੰਨ ਪੌਣੇ ਚਾਰ ਹੱਥ, ਹੁਣ ਤੇ ਅਗਲੇ ਲਿਜਾਂਦੇ ਹੀ ਸ਼ਮਸ਼ਾਨ ਘਾਟ ਨੇ, ਹੁਣ ਤੇ ਉਹ ਵੀ ਨਹੀਂ ਰਹਿੰਦੀ। ਸਾਢੇ ਤਿੰਨ ਪੌਣੇ ਚਾਰ ਹੱਥ ਮਿਲੀ ਹੁਣ ਸ਼ਮਸ਼ਾਨ ਘਾਟ, ਜਿਸ ਥਾਂ ਤੇ ਇੱਕ ਸਰੀਰ ਨੂੰ ਫੂਕਿਆ ਜਾਣਾ, ਇੱਕ ਸਰੀਰ ਨੂੰ ਅਗਨ ਭੇਟ ਕੀਤਾ ਜਾਣਾ, ਉੱਥੇ ਕਿੰਨੇ ਕੀਤੇ ਗਏ ਤੇ ਉਦੋਂ ਮਗਰੋਂ ਕਿੰਨਿਆਂ ਨੇ ਹੋਣਾ, ਹੁਣ ਤੇ ਉਹ ਵੀ ਨਹੀਂ ਰਿਹਾ। ਸਾਹਿਬ ਕਹਿੰਦੇ ਭਾਈ ਆਦ ਘਰੀ ਕਉ ਨਾ ਰਾਖੈ ਘਰ ਤੇ ਦੇਤ ਨਿਕਾਰ, ਜਿੰਨਾ ਮਰਜ਼ੀ ਕਰ ਲਾ ਤੂੰ ਸੱਜਣਾ, ਅੰਤ ਇੱਥੇ ਆ ਕੇ ਹੋਣਾ, ਤੈਨੂੰ ਵੀ ਅਗਲਿਆਂ ਨਾਲ ਲੈ ਕੇ ਜਾਣਾ ਹੀ ਹੈ, ਤੇ ਕਹਿਣਗੇ ਵੀ ਕਿਤੇ ਮੁੜ ਨਾ ਆਵੇ। ਤੁਸੀਂ ਵੇਖੋ ਕਿੰਨੇ ਭਰਮ ਨੇ, ਭਰਮ ਕਿੱਡੇ ਲੈ ਕੇ ਜਾ ਰਹੇ ਮ੍ਰਿਤਕ ਦੇਹੀ ਨੂੰ। ਰਾਹ ਦੇ ਵਿੱਚ ਲਿਜਾ ਕੇ ਨਾ ਇੱਕ ਥਾਂ ਬਣਾਇਆ, ਉੱਥੇ ਰੱਖ ਕੇ ਨਾ ਉਹ ਦੇਹੀ, ਫਿਰ ਉਹਨੂੰ ਕਮਾਇਆ ਜਾਂਦਾ ਵੀ ਰਾਹ ਭੁੱਲ ਜੇ ਇਹ, ਕਿਤੇ ਘਰ ਨੂੰ ਹੀ ਨਾ ਆ ਜੇ। ਆਹ ਕਾਰਨ ਸੀ ਉਹਨਾਂ ਦਾ ਵੀ ਜਿਹੜੇ ਬਾਪੂ ਨੇ 100 ਸਾਲ ਆਪਣੇ ਘਰ ਚ ਗੁਜ਼ਾਰੇ, ਉਹਨੂੰ ਘਰ ਦਾ ਰਾਹ ਭੁੱਲ ਜਾਏਗਾ। ਜਿਹੜੀ ਮਾਂ ਨੇ 80-90 ਸਾਲ 100 ਸਾਲ ਘਰ ਚ ਗੁਜ਼ਾਰੇ ਹੋਣ, ਉਹ ਜਿੱਥੇ ਮਰਜ਼ੀ ਚਲੀ ਜਾਂਦੀ ਸੀ ਸ਼ਾਮਾਂ ਨੂੰ, ਕਿਤੇ 2 ਦਿਨਾਂ ਨੂੰ ਉਹਨੇ ਘਰ ਨੂੰ ਮੋੜ ਆਉਣਾ, ਤੇ ਜੇ ਮੈਂ ਉਹਨੂੰ ਇੱਕ ਥਾਂ ਤੇ ਰੱਖ ਕੇ ਘੁਮਾ ਲਾਂਗਾ ਤੇ ਕੀ ਹੋਏਗਾ, ਉਹਨੂੰ ਰਾਹ ਭੁੱਲ ਜਾਣਾ। ਪਰ ਅਸੀਂ ਭਰਮ ਬਣਾ ਲਿਆ ਵੀ ਉਹਨੂੰ ਰਾਹ ਭੁੱਲ ਜਾਣਾ ਤੇ ਫਿਰ ਉਹ ਘਰੇ ਨਹੀਂ ਆਉਂਦਾ, ਫਿਰ ਉਹਨਾਂ ਨੇ ਘਰੇ ਨਹੀਂ ਆਉਣਾ। ਇਹ ਸਾਡਾ ਭਰਮ ਹੈ ਅਸੀਂ ਬਣਾ ਲਿਆ। ਤੇ ਬਾਪੂ ਜੀ ਕਹਿੰਦੇ ਤੂੰ ਵੇਖ ਲਾ ਸਾਰੀ ਜ਼ਿੰਦਗੀ ਮੈਂ ਮੇਰੀ ਕਰਦਾ ਰਿਹਾ ਨਾ, ਤੇ ਹੁਣ ਆਦ ਘਰੀ ਕਉ ਨਾ ਰੱਖੈ ਘਰ ਤੇ ਦੇਤ ਨਿਕਾਰ, ਉਹਨਾਂ ਨੇ ਆਪ ਫਿਰ ਛੱਡ ਕੇ ਆਉਣਾ ਆਪ। ਫਿਰ ਇਹ ਵੀ ਵੇਖੋ ਮ੍ਰਿਤਕ ਦੇਹੀ ਨੂੰ ਅਗਨ ਭੇਟ ਕੀਤਾ, ਅਗਨ ਭੇਟ ਕਰਕੇ ਟੱਬਰ ਸਾਰਾ ਆ ਗਿਆ, 2 ਜੀ ਉੱਥੇ ਰਹਿ ਗਏ ਵੀ ਇਹਨੂੰ ਚੰਗੀ ਤਰ੍ਹਾਂ ਅੱਗ ਲਾ ਕੇ ਆਇਓ, ਕਿਤੇ ਰਹਿ ਨਾ ਜਾਏ। ਹੁੰਦਾ ਨਿਬੇੜਾ ਜੀ ਇਸੇ ਤਰ੍ਹਾਂ, 2 ਜੀ ਉੱਥੇ ਬਹਿ ਕੇ ਜਿੰਨਾ ਚਿਰ ਉਹ ਸਾਰੀ ਜਿੰਨੀ ਚਿਖਾ ਉੱਥੇ ਚਿਣੀ ਚੰਗੀ ਤਰ੍ਹਾਂ ਸਵਾਹ ਨਹੀਂ ਨਾ ਬਣ ਜਾਂਦੀ, ਉਹਨਾਂ ਚਿਰ ਜੇ ਕਦੇ ਵੱਜਦਾ ਦਿਸੇ ਤੇ ਲੱਕੜਾਂ ਹੋਰ ਲਾਈ ਜਾਂਦੇ ਵੀ ਇਹਨੂੰ ਚੰਗੀ ਤਰ੍ਹਾਂ ਇਸੇ ਥਾਂ ਤੇ ਸਵਾਹ ਕਰਕੇ ਜਾਣਾ ਘਰੇ। ਆਦ ਘਰੀ ਕਉ ਨਾ ਰੱਖੈ ਘਰ ਤੇ ਦੇਤ ਨਿਕਾਰ। ਸਾਹਿਬ ਕਹਿੰਦੇ ਭਾਈ ਇਹ ਨਿਬੜਨੀ ਸਾਰਿਆਂ ਨਾਲ ਹੀ ਆ, ਹੋਣਾ ਇਸੇ ਤਰ੍ਹਾਂ ਹੀ। ਇਹ ਨਹੀਂ ਵੀ ਜੇ ਮੈਂ ਕਰ ਰਿਹਾ ਤੇ ਮੈਨੂੰ ਅਗਲੇ ਕਹਿਣਗੇ ਵੀ ਚੱਲ ਕੋਈ ਨੀ ਤੇਰੇ ਨਾਲ ਲਿਹਾਜ ਕਰ ਲੈਨੇ, ਨਹੀਂ ਹੋਣਾ ਸਭਨਾਂ ਨਾਲ ਹੀ ਇੱਦਾਂ, ਨਿਬੇੜਾ ਇਹੀ ਹੈ। ਤੇ ਸਾਹਿਬ ਕਹਿੰਦੇ ਇਹ ਬਾਣੀ ਦੀ ਅਟਲ ਸੱਚਾਈ ਹੈ, ਜਿੰਨਾ ਚਿਰ ਮਰਜ਼ੀ ਇੱਥੇ ਰਹਿੰਦਾ ਮੈਂ ਮੇਰੀ ਕਰੀ ਚੱਲ, ਜਿੱਦਣ ਤੇਰੇ ਤਨ ਤੋਂ ਪ੍ਰਾਣ ਨਿਆਰੇ ਹੋਣੇ ਰੱਖਣਾ ਤੈਨੂੰ ਵੀ ਅੱਧੀ ਘੜੀ ਕਿਸੇ ਨਹੀਂ ਹੈ।

0: ਫਿਰ ਦੂਸਰਾ ਪਦਾ ਆਰੰਭ ਕੀਤਾ ਜੀ, ਅਖੀਰੀ ਪਦਾ ਸ਼ਬਦ ਦਾ, ਕਹਿੰਦੇ ਜਗਤ ਏਦਾਂ ਦਾ ਮ੍ਰਿਗ ਤ੍ਰਿਸ਼ਨਾ, ਜਿਵੇਂ ਉਹ ਮ੍ਰਿਗ ਦੀਆਂ ਅੱਖਾਂ ਦੇ ਵਿੱਚ ਪਾਣੀ ਹੁੰਦਾ ਨਾ, ਰੇਤਲਾ ਇਲਾਕਾ, ਕਹਿੰਦੇ ਬਸ ਜਗ ਰਚਨਾ ਵੇਖਣ ਨੂੰ ਤੇ ਬੜਾ ਸੋਹਣਾ ਲੱਗੀ ਜਾਂਦਾ, ਦੂਰੋਂ ਪਾਣੀ ਲੱਗੀ ਜਾਂਦਾ, ਪਰ ਜਿਵੇਂ ਜਿਵੇਂ ਨੇੜੇ ਹੋਈ ਜਾਂਦੇ ਆ ਤਿਵੇਂ ਤਿਵੇਂ ਪਾਣੀ ਦੂਰ ਹੋਈ ਜਾਂਦਾ। ਜਗ ਨੂੰ ਅੱਜ ਤੱਕ ਕੋਈ ਫੜ ਨਹੀਂ ਸਕਿਆ, ਕੋਈ ਨਹੀਂ ਫੜ ਸਕਿਆ, ਜਿਵੇਂ ਹਿਰਨ ਕਦੇ ਰੇਗਿਸਤਾਨ ਚ ਪਾਣੀ ਨਹੀਂ ਨਾ ਲੱਭ ਸਕਿਆ, ਉਵੇਂ ਅੱਜ ਤੱਕ ਜਗਤ ਨੂੰ ਕੋਈ ਨਹੀਂ ਫੜ ਸਕਿਆ। ਹਿਰਨ ਪਾਣੀ ਲੱਭਦਾ ਲੱਭਦਾ ਮਰ ਜਾਂਦਾ, ਬੰਦਾ ਜੱਗ ਫੜਦਾ ਫੜਦਾ ਮਰ ਜਾਂਦਾ, ਨਾ ਉਹਨੂੰ ਪਾਣੀ ਲੱਭਿਆ ਨਾ ਇਹਦੇ ਕੋਲੋਂ ਜੱਗ ਫੜਿਆ ਗਿਆ। ਸਾਹਿਬ ਕਹਿੰਦੇ ਯਾਹ ਦੇਖੋ ਹਿਰਦੇ ਵਿਚਾਰ, ਮਾਲਕ ਕਹਿੰਦੇ ਆਪਣੇ ਹਿਰਦੇ ਚ ਵਿਚਾਰ ਕੇ ਦੇਖ ਲਾ, ਕਿਉਂਕਿ ਤੇਰੇ ਤੋਂ ਪਹਿਲਾਂ ਵੀ ਬੜੇ ਆਏ ਜਿਨ੍ਹਾਂ ਜੱਗ ਫੜਨਾ ਚਾਹਿਆ ਪਰ ਕਿਸੇ ਕੋਲੋਂ ਨਹੀਂ ਫੜਿਆ ਗਿਆ, ਤੇ ਜੇ ਉਹਨਾਂ ਕੋਲੋਂ ਸੰਸਾਰ ਨਹੀਂ ਫੜਿਆ ਗਿਆ ਸੱਜਣਾ ਹੈ ਤੇ ਤੂੰ ਵੀ ਉਹਨਾਂ ਦੇ ਨਾਲ ਦਾ ਹੀ ਹੈ, ਜਗਤ ਤੇਰੇ ਕੋਲੋਂ ਵੀ ਨਹੀਂ ਫੜਿਆ ਜਾਣਾ ਹੈ, ਤੇਰੇ ਲਈ ਵੀ ਮ੍ਰਿਗ ਤ੍ਰਿਸ਼ਨਾ। ਇਹ ਨਹੀਂ ਇੱਕ ਹਿਰਨ ਰੇਗਿਸਤਾਨ ਦੇ ਇਲਾਕੇ 'ਚ ਪਾਣੀ ਲੱਭਦਾ ਮਰ ਗਿਆ ਤੇ ਦੂਜੇ ਨੂੰ ਸਿੱਖਿਆ ਮਿਲ ਗਈ ਵੀ ਆਪਾਂ ਲੱਭਣਾ ਹੀ ਕੋਈ ਨਹੀਂ, ਉਹ ਫੇਰ ਭੱਜਦਾ। ਇਸੇ ਤਰ੍ਹਾਂ ਬਾਬਾ ਜੀ ਨੇ ਕਿਹਾ ਨਾ, ਬਾਬਾ ਫਰੀਦ ਸਾਹਿਬ ਨੇ ਕਹਿੰਦੇ ਕੋਠੇ ਮੰਡਪ ਮਾੜੀਆਂ ਉਸਾਰੇਂਦੇ ਪੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਇਹ ਨਹੀਂ ਉਹ ਕਬਰਾਂ ਚ ਪਿਆ ਨੂੰ ਵੇਖ ਕੇ ਸਿੱਖ ਲੈਂਦੇ, ਉਹ ਇੱਥੇ ਹੀ ਸਿਕੰਦਰ ਪਿਆ, ਇੱਥੇ ਹੀ ਬਾਬਰ ਵਰਗੇ ਪਏ ਨੇ, ਇੱਥੇ ਹੀ ਔਰੰਗਜ਼ੇਬ ਵਰਗੇ ਪਏ ਸਿੱਖਿਆ, ਅਸੀਂ ਫਿਰ ਆਪਣਾ ਜ਼ੋਰ ਲਾਇਆ ਹੋਇਆ ਕੋਈ ਨਹੀਂ ਔਰੰਗਜ਼ੇਬ ਤੋਂ ਵੱਧ ਕੇ ਜਾਵਾਂਗੇ, ਘੱਟ ਕੇ ਨਹੀਂ ਜਾਂਦੇ, ਪਰ ਜਾਣਾ ਉਸੇ ਕਬਰ 'ਚ ਹੀ ਹੈ ਜਿੱਥੇ ਔਰੰਗਜ਼ੇਬ ਪਿਆ ਜੇ। ਫੜ ਸਕਿਆ ਕੋਈ ਅੱਜ ਤੱਕ ਜਗਤ ਨੂੰ? ਨਹੀਂ, ਭਾਵੇਂ ਫਿਰ ਸਿਕੰਦਰ ਹੀ ਕਿਉਂ ਨਾ ਹੋਵੇ, ਅਗਲੇ ਵੀ ਖਾਲੀ ਹੱਥ ਵਿਖਾ ਕੇ ਗਏ, ਉਹ ਚੱਲੇ ਆ ਤੇ ਖਾਲੀ ਚੱਲੇ, ਕੁਛ ਨਹੀਂ ਲੈ ਚੱਲੇ, ਜੇ ਉਹ ਖਾਲੀ ਚੱਲੇ ਤੇ ਫਿਰ ਸਾਡੀ ਵਾਰੀ ਕਿਹੜਾ ਭਰਿਆਂ ਦੀ ਆਉਣੀ, ਅਸੀਂ ਵੀ ਖਾਲੀ ਜਾਣਾ। ਇਹ ਮਾਲਕ ਕਹਿੰਦੇ ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖ ਲਵੋ।
1: ਕਹੁ ਨਾਨਕ ਭਜ ਰਾਮ ਨਾਮ ਨਿਤ ਜਾਤੇ ਹੋਤ ਧਾਰ।
0: ਇਸ ਕਰਕੇ ਕੀ ਕਰਿਆ ਕਰ, ਕਹੋ ਨਾਨਕ, ਨਾਨਕ ਜੀ ਇਹ ਬਾਤ ਆਖੋ, ਭਜ ਰਾਮ ਨਾਮ ਨਿਤ, ਨਿਤਾ ਪ੍ਰਤੀ ਰਾਮ ਨਾਮ ਭਜਿਆ ਕਰੋ, ਰੱਬ ਨੂੰ ਚੇਤੇ ਕਰਿਆ ਕਰੋ, ਜਾਤੇ ਹੋਤ ਉਧਾਰ, ਉਹ ਜਿਹਦੇ ਨਾਲ ਤੇਰਾ ਪਾਰ ਉਤਾਰਾ ਹੋਣਾ, ਤੇਰਾ ਉਧਾਰ ਹੋਣਾ, ਉਹਨੂੰ ਜਪਿਆ ਕਰ, ਉਸੇ ਨੇ ਰੱਖਣਾ, ਨਹੀਂ ਤੇ ਕੋਈ ਨਹੀਂ ਉਹ ਸੰਭਾਲਦਾ, ਸੰਭਾਲੇਗਾ ਤੇ ਸਿਰਫ ਅਕਾਲ ਪੁਰਖ, ਉਹਦੇ ਤੋਂ ਬਿਨਾਂ ਨਹੀਂ ਕਿਸੇ ਨੇ ਸੰਭਾਲਣਾ। ਜਿਸ ਦੀ ਸੰਭਾਲ ਉਹ ਕਰੇਗਾ ਉਹਦਾ ਉਧਾਰ ਹੋਏਗਾ, ਨਹੀਂ ਤੇ ਸੰਸਾਰ ਦਾ ਵਿਵਹਾਰ ਤੇ ਸਤਿਗੁਰੂ ਤੇ ਪੜ੍ਹਾਈ ਆਏ ਨੇ, ਮਾਲਕ ਕਹਿੰਦੇ ਸਾਰੇ ਜਿਉਂਦਿਆਂ ਨਾਲ ਨੇ। ਖੈਰ ਗੁਰੂ ਸਾਹਿਬ ਕਿਰਪਾ ਕਰਨ, ਮਾਲਕ ਦੇ ਦਿੱਤੇ ਇਹਨਾਂ ਉਪਦੇਸ਼ਾਂ ਮੁਤਾਬਕ ਜਿਉਣਾ ਆ ਜਾਏ, ਗੁਰੂ ਸਾਹਿਬ ਦੇ ਦਰਸਾਏ ਹੋਏ ਰਾਹਾਂ 'ਤੇ ਚੱਲਦਿਆਂ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾਲੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਖ ਪਰਿਵਾਰ ਭਰੀਆਂ ਸਦਗਾ ਬਣਵਾਈਆਂ, ਸਭ ਦੋ

ਲੇ ਸਾਚੇ ਸਾਹਿਬਾ ਕਿਆ ਨਾ ਕਰਤੇ ਰਹਿ ਕਰਤਾ ਤੇਰਾ ਸਭ ਕਿਸ ਹੈ ਦੇਹ ਸੁਪਾਵੇ ਸਦਾ ਸਭ ਸਲਾਹ ਤੇਰੀ ਨਾਮ ਅਨੁਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਵਾਈ ਵਸਿਆ ਜਨੀਸਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਮਿਠ ਇਸਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤੁਰ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸਬਦ ਕਰਸ ਪਾਗੈ ਕਰਸ ਪਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਜ ਦੇ ਤੋ ਤੁਦ ਵਸ ਕੀਤੇ ਕਾਲ ਕੰਠ ਕੁਮਾਰੀ ਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

भगवंत सकल सुमगरी कुमर सुतधारी।

ਪ੍ਰਭ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਮਦਾਸ ਸਾਹਿਬ ਹੀ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ

ਇਹ ਸਿੱਖਾਂ ਦਾ ਮਤ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ

ਨੀ ਲੜੀਵਾਰ ਕਥਾ ਵਿਚਾਰਾ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਵੰਦਰ ਪ੍ਰਵਾਨ ਕਰਨੀਆਂ ਜਤ ਰਾਮ।

ਸਤਨਾਮ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ।

Vascular disease.

ਕਰੋ ਗੁਰ ਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ, ਚੜ੍ਹਦੀਆਂ ਕਲਾ ਮਾਤਾਂ ਦੋਸਤੀਆਂ ਬਖਸ਼ਣੀਆਂ। ਸਤਿਗੁਰ ਜੀਓ ਮਿਹਰਾ ਮਤ ਕਰਨੀ, ਕਿਰਪਾ ਕਰਨੀ, ਆਉਣ ਵਾਲਾ ਸਮਾਂ ਆਪ ਜੀਆਂ ਦੀ ਯਾਦ ਆਪ ਜੀਆਂ ਦੇ ਪ੍ਰੇਮ ਵਿੱਚ ਬਤੀਤ ਕਰਵਾਵਨਾ। ਆਪ ਜੀਆਂ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਪੰਚਮ ਕੜਾਹ ਪ੍ਰਸਾਦ ਜੀ ਦੀ ਇੱਛਾ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਜੀ ਸਕੇ। ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨ ਦੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਵਾਹਿਗੁਰੂ ਜੀ ਕੀ ਫਤਿਹ।

दुख पंजन तेरा नाम जी, दुख पंजन।

ਬੜੀ ਬੜੀ ਬੜਾ ਪਾਰਤੀ ਅੰਮ੍ਰਿਤਵਾ ਰੰਗ ਪ੍ਰੰਗ ਅਨੇਕ ਨਾ ਜਪਨ ਕਰਤਵ ਜਿਆ ਦਰਜਿਓ ਸਭ ਜਾਲਾ ਸਭ ਤੇਰਾ ਬਸ ਤੇਰਾ ਕਿਰਪਲਾ ਤੇਰੇ ਕਰ ਅਨੰਦ ਵਧਾਇ ਤੁਧ ਕਰ ਮਾਨ ਮਤਾ ਤੇ ਜਾਪਨ ਆਪ ਜਾ ਸਰਵ ਕਲਾ ਭਰਪੂਰ ਦਿਸ ਜਤ ਕਥਾ ਨਾਨਕ ਦਾਸਨ ਦਾ

જોડજો જોડજો એક બહાદુર સાહેબ તાનગૃત એક બહાદુર સાહેબ બંદન અનકબાર જેને તુક પડદા ના તાડે ચોંકીદાર સારે અખાં ચોંક કે ઉધર વેખ્યા કરો એ ઉહદે અગે ડંડાવત આઉણ લગી ડંડાવત બંદન અનકબાર સર્વકલા ડોલણ તે નાનક બેશમાર અથાહ અગણત અતુલ જ્યોં બલાભ હો ત્યોં નાનક દાસ બોલ જ્યોં બલાભ હો ત્યોં નાનક દાસ બોલ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਦਾ ਕੀਰਤਨ ਇਹ ਹੋ ਰਿਹਾ ਸੀ ਰੱਬ ਦੇ ਪਿਆਰਿਓ ਇਹ ਰੱਬੀ ਬਾਣੀ ਹੈ ਰੱਬੀ ਬਾਣੀ ਇਹ ਕਿਸੇ ਸ਼ਖਸ ਦੀ ਨਹੀਂ ਇਹ ਬਾਣੀ ਮਹਾਂਪੁਰਖ ਕੀ ਇਹ ਮਹਾਂਪੁਰਖ ਨਹੀਂ ਕਬੀਰ ਸਾਹਿਬ ਫਰੀਦ ਸਾਹਿਬ ਰਵਿਦਾਸ ਸਾਹਿਬ ਇਹ ਉਹਨਾਂ ਮਹਾਂਪੁਰਖਾਂ ਦੀ ਬਾਣੀ ਹੈ ਉਸ ਬਾਣੀ ਦੇ ਵਿੱਚੋਂ ਗੁਰੂ ਕੇ ਪਿਆਰੇ ਕੀਰਤਨੀ ਇਹ ਕੀਰਤਨ ਕਰ ਰਹੇ ਸੀ ਵੀ ਜਿੰਨੀ ਪਛਾਤਾ ਸੱਚ ਸਭ ਝੂਠ ਦੇ ਪਿੱਛੇ ਭੱਜੇ ਫਿਰਦੇ ਕਿ ਨਹੀਂ ਇੱਕ ਵਾਰ ਸਿਰ ਚੁੱਕ ਕੇ ਦੱਸੋ ਭੱਜੇ ਫਿਰਦੇ ਕਿ ਨਹੀਂ ਸਾਰੀ ਦੁਨੀਆ ਜੇ ਕਿਸੇ ਕਬਰ 'ਤੇ ਮੱਥਾ ਟੇਕ ਰਹੀ ਤਾਂ ਝੂਠ ਆ ਉਹ ਤਾਂ ਮਰ ਗਿਆ ਵਾ ਮਰਿਆ ਤੁਹਾਨੂੰ ਕੀ ਦਊ ਆਖੋ ਵਾਹਿਗੁਰੂ ਜਿਹੜਾ ਬੰਦਾ ਇੱਕ ਮਰ ਗਿਆ ਦੋ ਮਿੰਟ ਪਹਿਲਾਂ ਕੋਈ ਕੁੱਤਾ ਆਇਆ ਉਹਦੀ ਕਬਰ ਦੇ ਉੱਤੇ ਪਿਸ਼ਾਬ ਕਰਕੇ ਗਿਆ ਤੁਸੀਂ ਉੱਥੇ ਮੱਥਾ ਟੇਕਦੇ ਹੋ ਜਿੰਨੀ ਪਛਾਤਾ ਸੱਚ ਸੱਚ ਕੀ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਬੋਲੋ ਤਗੜੇ ਹੋ ਕੇ ਸੱਚ ਕੀ ਆ ਇਹ ਕੀ ਨੇ ਸੱਚ ਨੇ ਸਾਹਿਬ ਜੀ ਕਹਿੰਦੇ ਇਸ ਦੁਨੀਆ ਦੇ ਉੱਤੇ ਜਿਨ੍ਹਾਂ ਨੇ ਧੰਨ ਵੱਡ ਭਾਗੀਆਂ ਨੇ ਇਹ ਸੱਚ ਪਛਾਣ ਲਿਆ ਵੀ ਇਸ ਧਰਤੀ 'ਤੇ ਗੁਰੂ ਆ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੂੰ ਆਪ ਸੱਚਾ ਬੋਲੋ ਸਰ ਬੋਲੋ ਤੇਰੀ ਬਾਣੀ ਸੱਚੀ ਮਹਾਰਾਜ ਤੁਸੀਂ ਆਪ ਵੀ ਸੱਚੇ ਹੋ ਬਾਣੀ ਉਹਦੇ ਮੂੰਹ 'ਚੋਂ ਨਿਕਲੇ ਹੋਏ ਬੋਲ ਉੱਤਮ ਸਲੋਕ ਤੂੰ ਆਪ ਸੱਚਾ ਤੇਰੀ ਬਾਣੀ ਸੱਚੀ ਗੁਰਬਾਣੀ ਸੁਣਤ ਗੁਰਬਾਣੀ ਸੁਣਤ ਬੋਲੋ ਸੁਣਦਿਆਂ ਸੁਣਦਿਆਂ ਮੇਰਾ ਮਨ ਦਰਬਿਆ ਤਰਵਿਆ ਪਿਗਲ ਗਿਆ ਬਾਣੀ ਸੁਣਦਿਆਂ ਸੁਣਦਿਆਂ ਮੇਰਾ ਮਨ ਇਹ ਤਾਂ ਮੇਰੀ ਤਸਵੀਰ ਆ ਪਿਛਲੀ ਰਾਤ ਨਾ ਜਾਗਿਓ ਇਹ ਤਾਂ ਮੇਰੀ ਤਸਵੀਰ ਆ ਮੈਂ ਹੀ ਨਹੀਂ ਪਿਛਲੀ ਰਾਤ ਉੱਠਦਾ ਇਹ ਤਾਂ ਕਿਸੇ ਦੀ ਗੱਲ ਥੋੜ੍ਹੀ ਹੈ ਬਾਣੀ ਪ੍ਰਭ ਕੀ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓ ਏ ਜੀਵੰਦੜੋ ਮੋਇਓ ਏ ਲੱਤਾਂ 'ਤੇ ਤੁਰਿਆ ਫਿਰਦਾ ਏ ਖਾਂਦਾ ਏ ਪੀਂਦਾ ਏ ਟੀ ਵੀ ਵੇਖਦਾ ਏ ਫੋਨ ਵੇਖਦਾ ਏ ਵੇਖਣ ਨੂੰ ਐਂ ਲੱਗਦਾ ਤੂੰ ਜਿਉਂਦਾ ਹੈ ਗੁਰੂ ਕਹਿੰਦਾ ਤੂੰ ਜਿਉਂਦਾ ਮਰਿਆ ਹੈ
ਆਖੋ ਵਾਹਿਗੁਰੂ। ਇੱਕ ਤਾਂ ਉਹ ਲੋਕ ਮਰਦੇ ਜਿਹਨਾਂ ਦੇ ਸਵਾਸ ਮੁੱਕ ਜਾਂਦੇ ਆ। ਬਾਬਾ ਫਰੀਦ ਕਹਿੰਦਾ ਮੈਂ ਵੇਖਿਆ ਤੂੰ ਜਿਉਂਦਾ ਮਰਿਆ। ਆਖੋ ਵਾਹਿਗੁਰੂ। ਜੀਵਨ ਦੜੋ ਤੈਨੂੰ ਆਉਂਦੀ ਬਾਣੀ, ਧਿਆਨ ਸੁਣ ਅਤੇ ਬੋਲ ਸੁਚੇਤ ਹੋ ਕੇ। ਜੀਵਨ ਦੜੋ, ਤੂੰ ਬੰਦਾ ਜਿਉਂਦਾ ਹੀ ਮਰਿਆ ਹੈ, ਜੇ ਪਿਛਲ ਰਾਤ ਨੂੰ ਜਾਗਿਆ ਨਹੀਂ ਤੇ। ਪਿਛਲ ਰਾਤੀ ਜਾਗਣਾ, ਬੋਲੋ ਨਾਮ ਦਾਨ ਇਸ਼ਨਾਨ ਦੜਾਏ, ਨਾਮ ਦਾਨ ਪਿਛਲ ਰਾਤੀ ਉੱਠ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਆਖ ਸਤਨਾਮ ਸ੍ਰੀ। ਕੀ ਤੁਕ ਮੈਂ ਪੜ੍ਹੀ ਆ ਭਾਈ ਗੁਰਦਾਸ ਜੀ ਦੀ ਪਿਛਲੇ ਰਾਤੀ ਜਾਗਣਾ, ਪਿਛਲੀ ਰਾਤ ਆ ਇੱਥੇ ਆ ਇੱਥੇ ਇਹ ਪੁੱਤ ਦੇ ਨਾਲ ਇਹਦੇ ਨਾਲ ਭੈਣ ਜੀ ਬਾਲੇ ਪਿਛਲੀ ਰਾਤੀ ਜਾਗਣਾ, ਪਿਛਲੀ ਰਾਤ ਨੂੰ ਜਾਗਣ ਦੀ ਆਦਤ ਪਾਲਣੀ। ਕਿਆ ਬਾਤ ਆ, ਕਿਆ ਬਾਤ ਆ। ਜਿਹੜੇ ਲੋਕ ਪਿਛਲੀ ਰਾਤ ਜਾਗਦੇ ਨੇ ਆਖੋ ਵਾਹਿਗੁਰੂ, ਪਹਿਲੇ ਪਹਿਰੇ ਫੁੱਲੜਾ, ਪਹਿਲੇ ਪਹਿਰੇ ਫੁੱਲੜਾ, ਪਹਿਲੇ ਪਹਿਰ ਫੁੱਲ ਲੱਗ ਗਏ, ਫਲ ਵੀ ਪੱਛਾ ਰਾਤ। ਜਿਉਂ ਜਿਉਂ 12 ਵੱਜਦੇ ਤਾਂ AM ਹੋ ਜਾਂਦਾ, AM PM ਹਟ ਜਾਂਦਾ ਹੈ। ਆਖੋ ਵਾਹਿਗੁਰੂ ਕੀ ਹੋ ਜਾਂਦਾ ਹੈ, ਅਤੇ PM ਚਲੇ ਗਿਆ। ਹੁਣ AM ਹੋ ਗਿਆ ਹੈ ਅਤੇ ਤੂੰ ਫਿਰ ਵੀ ਨਹੀਂ ਉੱਠਿਆ। ਆਖੋ ਵਾਹਿਗੁਰੂ। ਜੋ ਜਾਗਣ ਉਸ ਵੇਲੇ, ਬੋਲਣਾ ਭਲਾ ਉਸ ਵੇਲੇ, ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ ਰਾਤ, ਜੋ ਜਾਗਣ ਲਹਿਣ ਸੇ ਸਾਈਂ ਕੰਨੋ ਦਾਤ। ਸਾਈਂ ਕੰਨੋ, ਕੰਨੋ ਦਾ ਮਤਲਬ ਹੁੰਦਾ ਕੋਲੋਂ। ਜਿਹੜੇ ਲੋਕ ਅੱਧੀ ਰਾਤ ਉੱਠਦੇ ਨੇ ਉਹ ਝੋਲੀਆਂ ਭਰਦੇ ਸਾਈਂ ਕੋਲੋਂ। ਆਖੋ ਵਾਹਿਗੁਰੂ। ਪਿਛਲ ਰਾਤੀਂ ਜਾਗਣਾ, ਬੋਲੋ ਫਿਰ ਕੀ ਕਰਨਾ। ਨਾਮ ਦਾਨ ਇਸ਼ਨਾਨ ਦ੍ਰਿੜਾਏ, ਨਾਮ ਦਾਨ ਹਰ ਇੱਕ ਨੂੰ ਜਿਹੜਾ ਕੋਲ ਆਇਆ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਹੀਂ ਅਲੀ ਹੋਰ ਖੋਲੋ। ਅਮਰੀਕਾ ਤੱਕ ਚਰਚਾ ਹੋ ਰਹੀਆਂ, ਕੈਨੇਡਾ ਤੱਕ ਤੁਹਾਡੇ ਨਾਮ ਜਪੇ ਦੀਆਂ, ਸਾਰੇ ਵਰਲਡ ਜਾਰੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਜੀਂਦੇ ਰਹੋ ਜੀਂਦੇ ਰਹੋ, ਰੱਬ ਦਾ ਨਾਮ ਜਪਣ ਵਾਲਿਓ ਜੀਂਦੇ ਰਹੋ। ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਹਰ ਮੇਰੀ ਭੈਣ ਭਰਾ ਵੀਰ ਗੁਰਮੁਖ ਪਿਆਰਾ, ਜਪੋ

ਫਿਰ ਇੱਕ ਵਾਰ ਪੜ੍ਹੀਏ ਆਖੋ ਵਾਹਿਗੁਰੂ। ਪਹਿਲੇ ਪੈਰ ਫੁੱਲੜਾ, ਫਲ ਵੀ ਪੱਛਾ ਰਾਤ। ਪਿਛਲੀ ਰਾਤ ਨੂੰ ਕੀ ਲੱਗਦੇ ਜਦੋਂ ਬੈਠ ਜਾਂਦੇ ਚੌਂਕੜਾ ਮਾਰ ਕੇ, ਜਿਹੜਾ ਵਾਹਿਗੁਰੂ ਵਾਹਿਗੁਰੂ ਬੋਲਣ ਦੇ ਸਭ ਤੋਂ ਵੱਡਾ ਫਲ ਆ ਝੋਲੀ ਭਰਦੀ। ਜਿਹੜਾ ਵਾਹਿਗੁਰੂ ਦਾ ਨਾਮ ਜਪਣਾ ਇਹ ਸਭ ਤੋਂ ਉੱਤਮ ਫਲ ਹੈ। ਅਤੇ ਜਦੋਂ ਅੱਧੀ ਰਾਤ ਉੱਠ ਕੇ ਕੋਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਲੋੜ ਇੰਨੀ ਹੈ ਇਕਾਗਰ ਹੋਣ ਦੀ, ਇੱਥੋਂ ਵੀ ਭਰ ਕੇ ਜਾਓਗੇ।

ਆਖੋ ਸਤਨਾਮ ਸ੍ਰੀ ਭਿੰਨੀ ਰਹਿਣ ਅੜੀਏ ਸਾਰੇ ਬੋਲੋ ਭਿੰਨੀ ਰਹਿਣ ਕਿਹਨੂੰ ਕਹਿੰਦੇ ਭਿੱਜੀ ਹੋਈ ਰਾਤ ਆ ਤਾਰੇ ਜਿਤਨਾ ਚਮਕਣ ਲੈ ਨਾ ਇਸ ਤਰ੍ਹਾਂ ਕਿਤੇ ਕੋਈ ਆਵਾਜ਼ ਨਹੀਂ ਆਉਂਦੀ ਖੇਤਾਂ 'ਚ ਪਤਾ ਲੱਗਦਾ ਜਾ ਕੇ ਕਿਉਂ ਬਈ ਖੇਤਾਂ 'ਚ ਇੱਥੇ ਕਿੱਥੇ ਭਿੱਜੀ ਰਾਤ ਦਾ ਪਤਾ ਲੱਗੂ ਸਾਰੀ ਰਾਤ ਪੂੰ ਪੂੰ ਪਾਂ ਪਾਂ ਗੱਡੀਆਂ ਚੱਲਦੀਆਂ ਖੇਤਾਂ 'ਚ ਜਾਓ ਅੱਧੀ ਰਾਤ ਤੋਂ ਬਾਅਦ ਇੱਕ ਸ਼ਾਂਤ ਮਾਹੌਲ ਹੋ ਗਿਆ ਭਿੱਜੀ ਰਾਤ ਪਿੰਨੀ ਭਿੱਜੀ ਪਿੰਨੀ ਦਾ ਮਤਲਬ ਭਿੱਜੀ ਪਿੰਨੀ ਰਹਿਣ ਅੜੀਏ ਉਦੋਂ ਜਿਹੜੇ ਤਾਰੇ ਚਮਕਦੇ ਨੇ ਉਸ ਵੇਲੇ ਹਰ ਬੰਦਾ ਨਹੀਂ ਜਾਗਦਾ ਆਖੋ ਵਾਹਿਗੁਰੂ ਜਾਗੇ ਸੰਤ ਜਨਾ ਸਾਧੂ ਜਪਦੇ ਉਸ ਵੇਲੇ ਜਾਗਦੇ ਨੇ ਜਾਗੇ ਸੰਤ ਜਨਾ ਅਤੇ ਮੇਰੇ ਗੁਰੂ ਨੇ ਆਖਿਆ ਜਿਹੜੇ ਅੱਧੀ ਰਾਤ ਉੱਠ ਕੇ ਚੌਂਕੜਾ ਮਾਰਦੇ ਮੇਰੇ ਰਾਮ ਪਿਆਰੇ ਮੇਰੇ ਰਾਮ ਮੇਰੇ ਰੱਬ ਦੇ ਪਿਆਰੇ ਨੇ ਜਿਹੜੇ ਅੱਧੀ ਰਾਤ ਉੱਠਦੇ ਕੋਸ਼ਿਸ਼ ਕਰੋ ਛੱਡ ਦਿਓ ਸੌ ਨੀਂਦ ਨੂੰ ਤਿਆਗ ਦਿਓ ਨੀਂਦ ਨੂੰ ਉੱਠੋ ਤੋੜ ਦਿਓ ਨੀਂਦ ਦੇ ਬੰਧਨ ਘੱਟ ਦੁੱਖ ਨੀਂਦੜੀਏ ਬੋਲੋ ਦੁੱਖ ਦੇਣ ਵਾਲੀ ਹੈ ਨੀਂਦੇ ਘੱਟ ਟੈਨਾਨੋਲ ਲੈ ਕੇ ਨਾ ਸੌ ਅਰਦਾਸਾਂ ਕਰੋ ਨੀਂਦ ਘੱਟ ਆਵੇ ਅਤੇ ਕਿਤੇ ਪਾਸਾ ਮੋੜਦੀ ਮੋੜਦੀ ਅਤੇ ਮੂੰਹ 'ਚੋਂ ਨਿਕਲਾਵੇ ਵਾਹਿਗੁਰੂ ਘੱਟ ਦੁੱਖ ਨੀ ਨਹੀਂ ਨੀਂਦੜੀਏ ਨਹੀਂ ਦੁੱਖ ਦੁੱਖ ਹੀ ਦਿੰਦੀ ਹੈ ਨੀਂਦ ਨੇ ਕਦੀ ਕਿਸੇ ਨੂੰ ਸੁੱਖ ਵੀ ਦਿੱਤਾ ਸੁੱਤਾ ਸਵੇਰੇ ਉੱਠ ਕੇ ਕਹਿੰਦਾ ਉਹ ਸਾਰੀ ਰਾਤ ਲੰਘ ਗਈ ਰੱਬ ਤੋਂ ਵਿਛੜਿਆ ਸਾਰੀ ਰਾਤ ਲੰਘ ਗਈ ਰਾਤ ਅਰਦਾਸ ਕਰਕੇ ਸੁੱਤਾ ਸਾਂਤਰ ਜਾਮੀ ਸ਼ਰਧਾ ਮਨ ਕੀ ਨਾਨਕ ਦਾਸ ਇਹ ਸੁੱਖ ਮੰਗੇ ਮੌਕੋ ਕਰ ਮੈਂ ਤਾਂ ਅਰਦਾਸ ਕਰਕੇ ਸੁੱਤਾ ਸੰਦ ਮੇਰੀ ਤਾਂ ਸੁੱਤਿਆ ਹੀ ਸੁੱਤਿਆਂ ਗਈ ਵਹਾਏ ਭਿੰਨੀ ਰਹਿਣ ਅੜੀਏ ਭਿੱਜੀ ਹੋਈ ਰਾਤ ਵਿੱਚ ਚਮਕਣ ਤਾਰੇ ਭਿੱਜੀ ਰਾਤ 'ਚ ਕੋਈ ਸ਼ੋਰ ਨਹੀਂ ਕੋਈ ਸ਼ਰਾਬਾ ਨਹੀਂ ਤਾਰੇ ਚਮਕਦੇ ਹੁਣ ਅਸਮਾਨ ਦੇ ਵਿੱਚ ਕੋਈ ਰੱਬ ਦਾ ਪਿਆਰਾ ਉਦੋਂ ਇਸ਼ਨਾਨ ਕਰੇ ਕੋਈ ਰੱਬ ਦਾ ਪਿਆਰਾ ਉਦੋਂ ਇਸ਼ਨਾਨ ਕਰੇ ਕਿਸੀ ਦਿੱਲੀ ਮੈਨੂੰ ਇੱਕ ਕਹਿੰਦਾ ਕੋਈ ਹੋਰ ਨਹੀਂ ਕਹਿੰਦਾ ਮੈਂ ਕਿਹਾ ਕਰਦਾ ਕੋਈ ਨਹੀਂ ਕਹਿ ਉਹ ਸਕੂਗਾ ਜਿਹੜਾ ਕਰਦਾ ਹੈ ਆਖੋ ਵਾਹਿਗੁਰੂ ਭਿੰਨੀ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗੇ ਉਹ ਵਾਹਿਗੁਰੂ ਦੇ ਪਿਆਰੇ ਸਦਾ ਜਾਗਦੇ ਹਰ ਨਾਮ ਸਿਮਰੇ ਅਨੰਦਨੋ ਰਾਤ ਦਿਨ ਵਾਹਿ

ਤਗੜਿਓ ਤਗੜਿਓ ਆਖੋ ਸਤਨਾਮ ਸ੍ਰੀ। ਇਤਰਾਂ ਹੱਥ ਜੋੜ ਕੇ ਬਾਣੀ ਪੜ੍ਹਨ ਲੱਗੋ ਜਦੋਂ ਸਹਿਜ ਪਾਠ ਕਰਦੇ, ਬਹੁਤ ਸਾਰੇ ਹੁਣ ਗੁਰੂ ਕੇ ਪਿਆਰੇ ਸਹਿਜ ਪਾਠ ਕਰਦੇ, ਇੱਕ ਚੰਗਾ ਸ਼ਗਨ। ਮੈਂ ਇੱਕ ਹੋਰ ਆਪ ਜੀ ਨੂੰ ਬੇਨਤੀ ਕਰਾਂ, ਐਡੇ ਐਡੇ ਬੱਚੇ, ਐਡੇ ਐਡੇ ਬੱਚੇ, ਉਹ ਲਲਤੋਂ ਵਾਲੀ ਭੈਣ ਜਿਹੜੀ ਆਉਂਦੀ ਹੁੰਦੀ ਨਾ, ਅੱਜ ਪੋਤਰੀ ਨੂੰ ਲੈ ਕੇ ਆਈ, ਐਡੀ ਨਿਕੜੀ ਜੀ, ਮੇਰੇ ਨਾਲ ਵੇਖ ਕੇ ਖਿੜਖਿੜਾ ਕੇ ਹੱਸੀ। ਮੈਂ ਬੋਲ ਵਾਹਿਗੁਰੂ, ਇਹ ਚੰਗਾ ਸਗਨ ਆ, ਨਾਮ ਵਿਸਰ ਗਿਆ ਸੀ ਅਤੇ ਪੰਜਾਬ ਉੱਜੜਨ 'ਤੇ ਆ ਗਿਆ, ਸਮੈਕਾਂ ਮੂੰਹ 'ਚ ਪੈ ਗਈਆਂ। ਜਦੋਂ ਹੁਣ ਸੱਚਾ ਨਸ਼ਾ ਚੜ੍ਹ ਜੂਗਾ ਨਾ, ਸਮੈਕ ਆਪਣੇ ਬੰਦ ਹੋ ਜਾਊ। ਪੁਲਿਸਾਂ ਨੂੰ ਕਹਿੰਦੇ ਹੋ ਤੁਸੀਂ ਬੰਦ ਕਰੋ, ਪੁਲਿਸ ਵਾਲੇ ਆਪ ਵਿਕਾਉਣ ਲੱਗ ਪਏ। ਪਾਰਟੀਆਂ ਨੂੰ ਕਹਿੰਦੇ ਹੋ ਕਰਾਓ ਬੰਦ, ਪਾਰਟੀਆਂ ਆਪ ਵਿਕਾਉਣ ਲੱਗ ਪਈਆਂ। ਤੁਸੀਂ ਨਾਮ ਜਪੋ, ਨਸ਼ੇ ਆਪੇ ਭੱਜਣਗੇ। ਆਖੋ ਵਾਹਿਗੁਰੂ, ਨਸ ਮੰਜੋ ਕਰਤਾ।

ਅਖੰਡ ਸਤਨਾਮ ਸ੍ਰੀ। ਜਦੋਂ ਤੁਸੀਂ ਨਾਮ ਜਪ ਰਹੇ ਹੁੰਦੇ ਜੇ ਵਿੱਚ ਫੁਰਨੇ ਆਉਣ ਲੱਗ ਪੈਣ ਤਾਂ ਬੰਦ ਕਰ ਦੋ ਮਿੰਟ ਲਈ, ਹੱਥ ਜੋੜੋ, ਸਤਿਗੁਰੂ ਆਪ ਕਿਰਪਾ ਕਰੋ। ਜੇ ਕੁਝ ਘੜੀਆਂ ਬਾਲਿਆ ਨੇ ਨਾ ਬਾਲਿਆ ਜੇ ਆਪਣੇ ਚਰਨਾਂ ਨਾਲ ਤਾਂ ਮਹਾਰਾਜ ਫੁਰਨੇ ਨਾ ਆਉਣ, ਨਿਰੰਤਰ ਚੱਲੇ, ਇੱਕ ਰਸ ਚੱਲੇ। ਮੈਨੂੰ ਰਿਜ਼ਲਟ ਮਿਲੇ ਨਾਲ ਦੇ ਨਾਲ ਹੀ, ਜਦੋਂ ਉੱਠਾਂ ਮਨ ਭੇਜਿਆ ਹੋਵੇ, ਮੇਰੇ ਪੈਰ ਦੱਸਣ ਤੂੰ ਨਾਮ ਜਪ ਕੇ ਉੱਠਿਆ। ਮੇਰਾ ਉਸਤਾਦ ਕਹਿੰਦਾ ਹੁੰਦਾ ਸੀ, ਨਾਮ ਜਪਣ ਤੋਂ ਬਾਅਦ ਆਪਣੇ ਹੱਥ ਵੇਖੀ, ਬਹਿਣ ਲੱਗਾ ਵੇਖੀ ਅਤੇ ਉੱਠਣ ਲੱਗਾ ਵੇਖੀ, ਇਸ ਤਰ੍ਹਾਂ ਵੇਖੀ ਆਪਣੇ ਹੱਥਾਂ ਨਾਲ। ਇਹਨਾਂ ਹੱਥਾਂ 'ਚ ਤੈਨੂੰ ਗੁਰੂ ਦੇ ਦੀਦਾਰ ਹੋਣਗੇ ਨਾਮ ਜਪਣ ਤੋਂ ਬਾਅਦ। ਨਾਮ ਅੰਦਰ ਅੰਦਰ ਰਸਦਾ ਜਾਂਦਾ ਹੈ, ਨਾਮ ਆਪਣਾ ਰਾਹ ਬਣਾਉਂਦਾ ਸਰੀਰ ਦੇ ਵਿੱਚ। ਆਖੋ ਵਾਹਿਗੁਰੂ। ਸਾਹਿਬ ਕਹਿੰਦੇ ਘੱਟ ਸੁੱਖ ਨੀਂਦੜੀਏ, ਦੁੱਖ ਨੀਂਦੜੀਏ ਘੱਟ ਜਾ। ਕਿਉਂ ਨੀਂਦ ਨੇ ਅੱਗੋਂ ਗਿਆ ਕਿਉਂ ਘਟਾਂ? ਸਾਰੇ ਲੋਕ ਗੋਲੀਆਂ ਖਾ ਕੇ ਸੌਂਦੇ। ਕਹਿੰਦਾ ਖਾਂਦੇ ਹੋਣਗੇ, ਸੌਂਦੇ ਹੋਣਗੇ, ਮੈਨੂੰ ਤਾਂ ਪ੍ਰੇਮ ਲੱਗਾ, ਪ੍ਰੇ ਮੈਨੂੰ ਤਾਂ ਉਸ ਪਤੀ ਨਾਲ ਪਿਆਰ ਹੋ ਗਿਆ, ਮੈਨੂੰ ਤਾਂ ਉਹਨੇ ਰਾਤ ਮਿਲਣ ਆਉਣਾ ਹੈ, ਗੱਲ 'ਚ ਬਾਹਾਂ ਪੈਣੀਆਂ ਨੇ। ਵਾਹ

ਆਖੋ ਸਤਨਾਮ ਸ੍ਰੀ। ਇਸ ਤਰ੍ਹਾਂ ਬੈਠੋ, ਮੈਂ ਤੁਹਾਨੂੰ ਇੱਕ ਭਜਨ ਗਈਬੀ ਸੁਣਾਵਾਂ। ਇਸ ਤਰ੍ਹਾਂ ਬੈਠੋ ਸਾਰੇ ਗਲ 'ਚ, ਕਿਤਨਾ ਗੁਰੂ ਗੋਬਿੰਦ ਸਿੰਘ ਸਾਹਿਬ ਆਉਣਗੇ, ਗਲ 'ਚ ਬਾਹਵਾਂ ਪਾਉਣਗੇ। ਇਹ ਜਿਹੜਾ ਸ਼ਬਦ ਹੈ ਨਾ, ਇਹ ਗਲ ਦੇ ਵਿੱਚੋਂ ਦੀ ਬਾਹਰ ਆਉਂਦਾ। ਇਹ ਸਮਝ ਲਓ ਸ਼ਬਦ ਗੁਰੂ ਦੀ ਬਾਹਵਾਂ ਪਈਆਂ, ਸ਼ਬਦ ਗੁਰੂ ਦੀ ਗਲਵੱਕੜੀ ਪਈ। ਜਦੋਂ ਤੁਸੀਂ ਨਾਮ ਜਪਦੇ ਹੋ, ਉਸ ਤਰ੍ਹਾਂ ਤੁਸੀਂ ਸੋਚੋਗੇ ਵੀ ਕਦੀ ਗੁਰੂ ਸਾਊਗਾ, ਮੈਨੂੰ ਗਲ ਨਾ ਲਊ, ਉਹ ਤਾਂ ਰੋਜ਼ ਲਾਉਂਦਾ। ਤੁਹਾਨੂੰ ਰੋਜ਼ ਗਲਣਾ ਆਪੇ, ਕੋਈ ਇੱਥੋਂ ਤੇ ਨਿਕਲਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਅਕੋ ਸਤਨਾਮ ਸ੍ਰੀ। ਮੇਰੀ ਹੱਥ ਜੋੜ ਕੇ ਬੇਨਤੀ ਆ, ਹੱਥ ਖੜਾ ਕਰੋ ਜਿਹਨੂੰ ਇਸ ਗੱਲ ਦਾ ਪਤਾ ਲੱਗਾ ਜੋ ਮੈਂ ਕਿਹਾ। ਗੱਲ ਵਕੜੀ ਪਈ ਕਿਸ ਤਰ੍ਹਾਂ, ਜਦੋਂ ਸ਼ਬਦ ਇੱਥੋਂ ਦੀ ਚੱਲਿਆ, ਇਹਨੂੰ ਕਹਿੰਦੇ ਗੱਲ ਨਾ ਲਾਉਣਾ। ਉਹਨੇ ਤਾਂ ਲਾ ਲਿਆ ਗਲਵਕੜੀ, ਉਹਨੇ ਤਾਂ ਪਾ ਲਈ। ਤੂੰ ਜਪਦਾ ਜਪਦਾ ਵੀ ਕਿਤੇ ਬਾਹਰ ਹੀ ਤੁਰਿਆ ਫਿਰਦਾ ਹੋਏਗਾ ਅਤੇ ਤੈਨੂੰ ਪਤਾ ਨਹੀਂ ਲੱਗਣਾ। ਇਹ ਸਭ ਤੋਂ ਵੱਡਾ ਕੋਰ ਪਾਪ ਆ ਵੀ ਬੰਦਾ ਜਪਣ ਵੀ ਬਹਿ ਜੇ ਅਤੇ ਫੁਰਨੇ ਨਾ ਮਰਨਾ। ਉਹ ਤਾਂ ਬਹੁਤ ਬਲਵਾਨ ਆ, ਜਦੋਂ ਬਹੁਤ ਸਾਰੀਆਂ ਕੀੜੀਆਂ ਦੇ ਉੱਤੇ ਜਾਂ ਬਹੁਤ ਸਾਰੇ ਕੋਕੜੇ ਦੇ ਉੱਤੇ ਤੁਸੀਂ ਦਵਾਈ ਪਾ ਦਿੰਦੇ ਹੋ, ਆਖੋ ਵਾਹਿਗੁਰੂ, ਇੱਕਦਮ ਬਾਥਰੂਮ ਸਾਫ ਹੋ ਜਾਂਦਾ। ਇਸ ਤਰ੍ਹਾਂ ਹੀ ਇੱਕ ਵਾਰ ਵਾਹਿਗੁਰੂ ਕਹੋ, ਤੁਹਾਡੇ ਅੰਦਰ ਦੇ ਸਾਰੇ ਕੁਕਰਮ ਮਰ ਜਾਣਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਗੜੇ ਹੋ ਤਗੜੇ ਹੋ।

गुरु पूरा गुरु गुरु मी पैड लभ्या नाम दा गुरु।

ਇਹ ਧਰਤੀ ਹਰੀ ਭਰੀ ਹੋ ਜਾਣੀ ਆ, ਕੋਈ ਪਾਪੀ ਨਹੀਂ ਰਹਿਣਾ ਇੱਥੇ, ਕੋਈ ਰਿਸ਼ਵਤੀ ਨਹੀਂ ਰਹਿਣਾ, ਸਭ ਧਰਮੀ ਲੋਕ ਹੋ ਜਾਣੇ ਨੇ, ਧਰਮੀਆਂ ਦੀ ਧਰਤੀ ਹੈ। ਤੁਸੀਂ ਢਿੱਲੇ ਹੋ, ਅਵੇਸਲੇ ਤੁਸੀਂ ਹੋ,

ਆਖੋ ਸਤਨਾਮ ਸ੍ਰੀ। ਜੇ ਤਰ੍ਹਾਂ ਦੀ ਘੜੀ ਆ ਜੇ ਉਹ ਬਾਲੋ ਉਹਨਾਂ ਨੂੰ ਗੁਰਮੁਖਾਂ ਫਿਰ ਮਤਲਬ ਮੁੱਲਾਂਪੁਰ ਤੋਂ ਉਹਦੇ ਪਿੱਛੇ ਤੁਹਾਡੇ ਆ ਗਏ ਬਾਲੋ। ਜੇ ਸਿਚੁਏਸ਼ਨ ਇਸ ਤਰ੍ਹਾਂ ਦੀ ਬਣ ਜੇ ਫੁਰਨੇ ਆਉਣ ਤਾਂ ਘਬਰਾਇਓ ਨਾ, ਉੱਠਿਓ ਵੀ ਨਾ, ਅੰਗ ਸੰਘ ਆਓ। ਅੰਗ ਸੰਘ ਆ ਕਿ ਨਹੀਂ ਲੋਕਾਂ ਅਲੰਗ ਪ੍ਰਣਾਸੀ ਸਦਾ ਅੰਗ ਸੰਘ ਇਹਨੂੰ ਹੱਥ ਜੋੜੋ। ਜੇ ਅੰਗ ਸੰਘ ਹੈ ਤਾਂ ਉਹਨੂੰ ਹੱਥ ਜੋੜੋ। ਮਹਾਰਾਜ ਅੱਧਾ ਘੰਟਾ ਹੋ ਗਿਆ ਮਨ ਨਹੀਂ ਜੁੜਿਆ, ਜੋੜੂਗਾ ਜੋੜੂਗਾ। ਇੱਕ ਮਿੰਟ ਵੀ ਜੁੜ ਗਿਆ ਤਾਂ ਘੰਟੇ ਦਾ ਆਨੰਦ ਮੇਲੇ ਹੀ ਬੜਾ ਕੁਝ ਜਾਣਾ ਹੈ। ਇੱਕ ਘੜੀ ਕੇ ਸਿਮਰ ਨੇ ਪਾਪੀ ਤਰੇ ਅਨੇਕ। ਇੱਕ ਘੜੀ ਤੇ ਆਇਆ ਇੱਕ ਘੜੀ ਆਦੀ ਕਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟ ਜੋ ਕਿੰਨੇ ਸੋ ਲਾਭ। ਫਿਰ ਤਰਲਾ ਹੈ ਬਮਾਲ ਵਾਲੇ ਵੀਰ ਜੀ, ਫਿਰ ਤਰਲਾ ਹੈ ਸਵੇਰੇ ਭਾਗਾਂ ਵਾਲੇ ਲੋਕ ਜਿਹੜੇ ਜਾਗਦੇ ਆਰਾਮ ਦੇ ਪਿਆਰੇ। ਮੈਨੂੰ ਪਤਾ ਇਹ ਵੀ ਕਈ ਕਈ ਵਾਰ ਐਸਾ ਅਟਕਦਾ ਵਾ ਵੀ ਜਿਹੜੀ ਗੱਲ ਉਹਦੇ ਨਾਲ ਲੇਟੈਸਟ ਹੋਈ ਹੁੰਦੀ ਆ ਉਹ ਅੰਦਰ ਰੌਲਾ ਪਾਉਂਦੀ। ਜੇ ਤਾਂ ਭੁੱਲ ਗਈ ਹੋਵੇ ਫਿਰ ਤਾਂ ਜੁੜਦਾ। ਜਿਹੜੀ ਇੱਕ ਲੇਟੈਸਟ ਸ਼ਾਮੀ ਗੱਲ ਹੋਈ ਹੁੰਦੀ ਆ ਸੌਣ ਤੋਂ ਬਾਅਦ ਅੰਮ੍ਰਿਤ ਵੇਲੇ ਉੱਠਣ ਕਰਕੇ ਉਹ ਗੱਲ ਰੌਲਾ ਪਾਉਂਦੀ ਅੰਦਰ, ਤੁਸੀਂ ਉਹਨੂੰ ਹੱਥ ਜੋੜਨੇ। ਸਮਰੱਥ ਗੁਰੂ ਕੋਲ ਬੈਠਾ ਹੈ, ਨਾਲ ਬੈਠਾ ਹੈ। ਗੁਰਮੇਰੇ ਸੰਗ ਬੋਲੋ, ਗੁਰਮੇਰੇ ਉਹ ਸੰਗ ਹੈ, ਨਾਲ ਹੈ। ਅੱਜ ਮੈਂ ਭਾਈ ਮਨਪ੍ਰੀਤ ਸਿੰਘ ਕੋਲ ਫਿਰ ਬੈਠਾ ਸਾਂ, ਆਖੋ ਵਾਹਿਗੁਰੂ। ਅਤੇ ਉੱਥੇ ਕੁਝ ਬੱਚਿਆਂ ਨਾਲ ਗੱਲਾਂ ਕਰਦਿਆਂ ਗੱਲਾਂ ਹੋਈਆਂ ਵੀ ਜਿਸ ਦਾ ਸਾਹਿਬ ਡਾਢਾ ਹੋਏ ਅਤੇ ਇਸ ਨੂੰ ਮਾਰ ਨਾ ਸਕੇ ਕੋਈ। ਮੈਂ ਉਹਨਾਂ ਦੀ ਬੱਚੀ ਨੂੰ ਕਿਹਾ ਪੋਤੇ ਡੈਲ ਹੋ ਗਿਆ। ਇਹ ਜਿਹੜਾ ਸ਼ਬਦ ਹੈ ਜਿਹੜਾ ਮੈਂ ਤੁਕ ਪੜ੍ਹੀ ਆ ਇਹ ਡਾਇਲੋਗ ਥੋੜ੍ਹਾ ਹੈ, ਇਹ ਬਾਣੀ ਆ। ਤੂੰ ਆਪ ਸੱਚਾ, ਤੇਰੀ ਬਾਣੀ ਸੱਚੀ। ਜੋ ਕਿਹਾ ਵਾ ਵੀ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਅਤੇ ਬੋਲ ਨਾ ਜਾਣੇ ਮਰਨਾ। ਜੋ ਪਰਸੋਂ ਕਿ ਕੱਲ੍ਹ ਆਪਾਂ ਬੋਲਿਆ ਸੀ, ਕੱਲ੍ਹ ਬੋਲਿਆ, ਅੱਜ ਬੈਠੇ ਦੋਵੇਂ ਗੁਰੂ ਕੇ ਸਿੱਖ, ਉਹਨਾਂ ਮੈਨੂੰ ਨਵਾਜਿਆ ਵੀ ਸਾਡੇ ਘਰ ਆਇਓ। ਆਖੋ ਵਾਹਿਗੁਰੂ। ਅੱਜ ਫੈਸਲਾ ਕਰ ਲਿਆ ਭਾਈ ਸਾਹਿਬ ਨੇ ਵੀ ਅੱਜ ਤੋਂ ਬਾਅਦ ਮੈਂ ਮਾਇਆ ਨਹੀਂ ਲੈਣੀ। ਮੈਨੂੰ ਚੰਡੀਗੜ੍ਹ ਤੋਂ ਇੱਕ ਬੰਦਾ ਕਹਿੰਦਾ ਵੀ ਇਹ ਤੁਸੀਂ ਅਜੀਬ ਗੱਲ ਕਰ ਰਹੇ, ਤੇਰਾ ਨਹੀਂ ਹੋ ਸਕਦਾ, ਬਹੁਤ ਪੈਸੇ ਦੀ ਗੱਲ ਚੱਲਦੀ ਆ। ਮੈਂ ਫਿਰ ਅੱਜ ਤੋਂ ਬਾਅਦ ਅਸੀਂ ਤਾਂ ਉੱਥੇ ਜਕਾਰਾ ਛੱਡ ਕੇ ਆਏ ਹਾਂ, ਉਹਨਾਂ ਨੇ ਸਾਨੂੰ ਵਚਨ ਕੀਤਾ ਮੈਂ ਅੱਜ ਤੋਂ ਮੰਗ ਕੇ ਕਿਸੇ ਕੋਲੋਂ ਪੈਸਾ ਨਹੀਂ ਲਓ। ਅਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਜਿੱਦਣ ਤੁਸੀਂ ਮੰਗ ਕੇ ਪੈਸਾ ਨਾ ਲਿਆ ਇਹਦੇ ਨਾਲ ਦੂਣੇ ਮਿਲਣਗੇ। ਹੁਣ ਬਾਟਾ ਵੱਡਾ ਹੋ ਗਿਆ ਨਾ, ਅੱਗੇ ਬਾਟੇ 'ਚ 21,000 ਹੀ ਮੰਗਿਆ, 21,000 ਪਾਤਾ। ਹੁਣ ਇਹ ਖੋਪਰੀ ਦਾ ਬਾਟਾ ਐਡਾ ਵੱਡਾ ਹੋ ਗਿਆ, ਹੁਣ 21-31 ਛੱਡੋ, ਪਤਾ ਨਹੀਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਉਹ ਮੇਰਾ ਪਾਤਸ਼ਾਹ ਇੱਕ ਫਰੱਕੇ ਦੇ ਵਿੱਚ ਧਰਤੀ 'ਤੇ ਅਕਾਹ ਚੜਾਵੇ। ਉਹਨਾਂ ਨਾਲ ਸਾਡੇ ਨਾਲ ਵਚਨ ਕੀਤਾ ਹੈ ਜਕਾਰਾ ਛੱਡੋ। ਇਹ ਛੋਟੀ ਜਿਹੀ ਕਰਾਮਾਤ ਨਹੀਂ ਗਈ, ਇਹ ਕਰਾਮਾਤ ਹੋ ਗਈ। ਅੱਜ ਕਈ ਕਹਿੰਦੇ ਸੀ ਕਿਉਂ ਕਿਹਾ, ਕਿਸ ਤਰ੍ਹਾਂ ਕਿਹਾ। ਚਲੋ ਤੁਸੀਂ ਚੰਗੇ ਹੋ, ਮੇਰੇ ਤੋਂ ਬਹੁਤ ਚੰਗੇ ਹੋ, ਤੁਸੀਂ ਠੀਕ ਕਹਿੰਦੇ। ਮੈਂ ਕਿਉਂ ਕਿਹਾ, ਉਸ ਕਹਿਣ ਦਾ ਅੱਜ ਅਸਰ ਇੰਨਾ ਹੋਇਆ। ਉਹਨਾਂ ਭਾਈ ਸਾਹਿਬ ਨੇ ਕਿਹਾ ਅੱਜ ਤੋਂ ਮੰਗ ਕੇ ਮਾਇਆ ਨਹੀਂ ਲਊਂਗਾ। ਵੇਖਿਓ ਹੁਣ ਜੇ ਜੈਕਾਰ ਹੁੰਦੀਆਂ, ਹਰ ਬੰਦਾ ਹੀ ਇਹ ਗੱਲ ਕਹਿੰਦਾ ਸੀ ਭਾਈ ਸਾਹਿਬ ਪੈਸੇ ਬੜੇ ਲੈਂਦੇ, ਪੈਸੇ ਬੜੇ ਲੈਂਦੇ। ਅੱਜ ਤੋਂ ਮੂੰਹ ਬੰਦ ਹੋ ਗਿਆ ਉਹਨਾਂ ਪਾਪੀਆਂ ਦਾ, ਅੱਜ ਤੋਂ ਜੈ ਜੈਕਾਰ ਹੋਣਗੀਆਂ। ਸਮਰੱਥ ਗੁਰੂ ਸਿਰ ਹੱਥ ਧਰੂਗਾ, ਸਿਰ 'ਤੇ ਹੱਥ ਰੱਖੂਗਾ, ਇਹ ਮੇਰਾ ਪੁੱਤ ਹੈ, ਨਿਮਾਣਾ ਹੋ ਕੇ ਕੀਰਤਨ ਕਰ ਰਿਹਾ, ਅੱਗੇ ਨਾਲੋਂ ਦੂਣੇ ਮਿਲਣਗੇ। ਉਹਨਾਂ ਦੇ ਬੱਚਿਆਂ ਨੂੰ ਵੀ ਦੱਸ ਕਹਿ ਕੇ ਆਇਆ, ਆਓ ਪੁੱਤ ਆਪਾਂ ਰਲ ਕੇ ਇਹ ਉਦਮ ਕਰੀਏ, ਪੰਥ ਦਾ ਅਸੀਸਾਂ ਲਈਏ। ਇੱਕ ਬਾਬਾ ਹੀ ਆਖੋ ਵਾਹਿਗੁਰੂ, ਦੀਵਾਨ ਸਿੰਘ ਪਟਿਆਲੇ ਦੇ, ਮਰ ਗਏ, ਕਰੰਟ ਲਾ ਕੇ ਪੂਰੇ ਹੋ ਗਏ।
ਉਹਨਾਂ ਕੋਲ ਇੱਥੋਂ ਕੋਈ ਬੜੇ ਟੋਪ ਦੇ ਕੀਰਤਨੀਏ ਗਏ ਕੀਰਤਨ ਕਰਨ, ਆਖੋ ਵਾਹਿਗੁਰੂ, ਦਾਸ ਵੀ ਕਥਾ ਕਰਨ ਗਿਆ, ਜਿਹੜੇ ਕੀਰਤਨੀਏ ਨੇ ਉਸ ਵੇਲੇ 31,000 ਰੁਪਈਆ ਲੈਂਦਾ ਸੀ, ਬਹੁਤ ਸਾਲ 12-14 ਸਾਲ ਹੋ ਗਏ। ਬਾਬਾ ਜੀ ਨੇ ਕਿਹਾ ਕੀ ਦਈਏ ਭਲਿਆ, ਉਹ ਕੀਰਤਨ ਕਰਕੇ ਅੰਦਰ ਬਹਿ ਗਏ, ਬੜੀਆਂ ਸੋਹਣੀਆਂ ਪਿੰਨੀਆਂ ਬਣਾਉਂਦੇ ਖਵਾਉਂਦੇ ਸੀ, ਮੈਂ ਵੀ ਕੋਲ ਬੈਠਾ। ਉਹਨਾਂ ਨੇ ਆਖਿਆ 31,000 ਰੁਪਈਆ, ਕਹਿੰਦੇ ਭਲਿਆ ਇਹ ਗੁਰੂ ਦੇ ਪੈਸੇ ਆ, ਕਾਰ ਸੇਵਾ ਦੇ ਪੈਸੇ ਆ, ਥੋੜ੍ਹੇ ਕਰ ਲਓ। ਕਹਿੰਦੇ ਨਹੀਂ, ਇੱਥੇ ਫੀਸ ਰੱਖੀ 31,000 ਰੁਪਈਆ। ਉਹਦੇ ਕੋਈ ਗੱਲ ਨਹੀਂ, ਮੈਂ ਇੱਕ ਥੋੜ੍ਹੇ 2 ਮਿੰਟ ਦੀ ਤੁਹਾਨੂੰ ਗੱਲ ਸੁਣਾਉਂਦਾ। ਉਹਨੇ ਬਾਬੇ ਨੇ ਕਿਹਾ ਕੀਰਤਨੀਆਂ ਨੂੰ, ਕਹਿੰਦੇ ਅਨੰਦਪੁਰ ਸਾਹਿਬ ਦਾ ਦਰਬਾਰ ਲੱਗਾ ਸੀ, ਸੁਣੋਗੇ ਗੁਰੂ ਕੇ ਪਿਆਰੇ ਇੱਕ ਮਨ ਇੱਕ ਚਿੱਤ ਹੋ ਗਏ, ਆਖ ਵਾਹਿਗੁਰੂ। ਉੱਥੇ ਇੱਕ ਸ਼ੱਕਰ ਵੇਚਣ ਵਾਲਾ ਆ ਗਿਆ, ਕਿੱਥੇ ਹੈ, ਭਰ ਭਰ ਕੇ ਮੂੰਹ ਆਖਿਆ ਕਰੋ, ਅਨੰਦਪੁਰ ਸਾਹਿਬ ਸ਼ੱਕਰ ਵੇਚਣ ਆ ਗਿਆ। ਅਤੇ ਸਿੱਖ ਨੇ ਕਿਸੇ ਨੇ ਹੱਥ 'ਤੇ ਪਾ ਕੇ ਚੱਕ ਕੇ ਵੇਖੀ, ਸ਼ੱਕਰ ਬੜੀ ਤਾਜ਼ੀ ਅਤੇ ਮਿੱਠੀ ਸੀ, ਮਿੱਠੀ ਹੁੰਦੀ ਆ। ਉਹਨੇ ਜਾ ਕੇ ਸਤਿਗੁਰੂ ਨੂੰ ਕਿਹਾ, ਜੀ ਇੱਕ ਬੰਦਾ ਸ਼ੱਕਰ ਵੇਚਣ ਆਇਆ ਬੋਰੀਆਂ 'ਤੇ, ਉਹਦੇ ਕੋਲ 2-3 ਬੋਰੀਆਂ ਨੇ, ਤੂੰ ਇੱਥੇ ਵੇਚਣ ਆਇਆ ਅਨੰਦਪੁਰ ਸਾਹਿਬ, ਅਤੇ ਸ਼ੱਕਰ ਬੜੀ ਸੁਆਦ ਆ ਜੀ। ਮਹਾਰਾਜ ਨੇ ਉਹਦੇ ਵੱਲ ਵੇਖਿਆ, ਜੇ ਤੈਨੂੰ ਸੁਆਦ ਲੱਗੀ ਆ ਨਾ ਤਾਂ ਜਾਓ ਸਾਰੀ ਖਰੀਦ ਲਓ, ਉਹਦੀ ਸਾਰੀ ਸ਼ੱਕਰ ਖਰੀਦ ਲਓ। ਸੁਣਿਓ, ਰਾਗੀ ਸਾਹਿਬ ਨੂੰ ਸੁਣਾ ਰਿਹਾ, ਆਖ ਵਾਹਿਗੁਰੂ, ਪਤਾ ਲੱਗ ਰਿਹਾ ਜੀ, ਰਾਗੀ ਸਾਹਿਬ ਨੂੰ ਸੁਣਾ ਰਿਹਾ, ਸਾਰੀ ਸ਼ੱਕਰ ਦਿੱਤੀ। ਗੁਰੂ ਸਾਹਿਬ ਨੇ ਕਿਹਾ ਸ਼ਰਬਤ ਗਰਮੀ ਦੇ ਦਿਨ, ਸ਼ਰਬਤ ਬਣਾ ਕੇ ਸਾਰੀ ਸੰਗਤ ਨੂੰ ਪਿਆ ਦਿਓ, ਸਾਰੀ ਸੰਗਤ ਨੇ ਜੈ ਜੈਕਾਰ ਕੀਤੀ। ਮਹਾਰਾਜ ਬੜਾ ਬੜਾ ਬੜਾ ਆਨੰਦ ਆਇਆ। ਮਹਾਰਾਜ ਪਾਤਸ਼ਾਹ ਨੇ ਸ਼ੱਕਰ ਵੇਚਣ ਵਾਲੇ ਨੂੰ ਆਖਿਆ, ਅਸੀਂ ਤੈਨੂੰ ਅਸੀਸਾਂ ਦਿੱਤੀਆਂ। ਉਹਨੇ ਕਿਹਾ, ਜੀ ਮੈਨੂੰ ਅਸੀਸਾਂ ਨਹੀਂ ਚਾਹੀਦੀਆਂ, ਮੈਨੂੰ ਪੈਸਾ ਚਾਹੀਦਾ। ਪਤਾ ਲੱਗ ਗਿਆ ਹੁਣ, ਸਾਨੂੰ ਪੈਸਾ ਚਾਹੀਦਾ, ਸਾਡਾ ਤਾਂ ਪੈਸੇ ਤੋਂ ਬਿਨਾਂ ਸਰਦਾ ਨਹੀਂ। 2 ਕੁ ਮਿੰਟ ਜਿੰਨਾ ਚਿਰ ਇਹ ਡਾਇਲੋਗ ਹੋਣ ਡਿਆ ਸੀ ਮਹਾਰਾਜ ਦਾ ਅਤੇ ਉਹਨਾਂ ਦਾ, ਉਸ ਵੇਲੇ ਉਹਦਾ ਮਨ ਮੰਨਿਆ ਸੀ 1 ਮਿੰਟ ਲਈ, ਵੀ ਮਨਾ ਨਾ ਲਈਏ ਗੁਰੂ ਤੋਂ ਪੈਸੇ। ਉਹ ਕਹਿੰਦੇ ਮੈਨੂੰ ਪੈਸੇ ਚਾਹੀਦੇ। ਮਹਾਰਾਜ ਪਾਤਸ਼ਾਹ ਕਹਿੰਦੇ ਦੋ ਜਿੰਨੇ ਪੈਸੇ ਮੰਗਦਾ ਵੀ, ਆਖੋ ਵਾਹਿਗੁਰੂ। ਉਹ ਘਰ ਗਿਆ, ਸੁਣਿਓ ਧਿਆਨ ਨਾ ਸੁਣਿਓ, ਟਿਕਦਾ ਸੁਣ ਰਹੇ ਹੋ ਧਿਆਨ ਟਿਕ ਕੇ, ਉਹ ਘਰ ਗਿਆ। ਸ਼ੱਕਰ ਵੇਗੀ ਜੀ, ਨਾ ਵੀ ਇੱਧਰ ਉੱਧਰ ਨਾ ਵੇਖ ਪੁੱਤ, ਨੌਜਵਾਨ ਸ਼ੱਕਰ ਵੇਗੀ ਜੀ, ਕਹਿੰਦੇ ਸਾਰੀ ਵੇਗੀ। ਸਾਰੀ ਕਿੱਥੇ ਵੇਗੀ? ਕਹਿੰਦੇ ਗਾਹਕ ਵੱਡਾ ਮਿਲ ਗਿਆ ਸੀ, ਗਾਹਕ ਤੇ ਵਾਕਿਆ ਹੀ ਵੱਡਾ ਸੀ, ਸਾਰੀ ਲੈ ਲਈ। ਉਤਰਾ ਪਾਈਆ ਪਾਈਆ 2-2 ਪਾਈਆ ਵੇਚਣੀ ਸੀ, ਫਿਰ ਪੈਸੇ ਮਿਲ ਗਏ। ਮਹਾਰਾਜ ਪਹਿਲੋਂ ਤਾਂ ਉਹ ਕਹਿਣ ਲੱਗੇ ਵੀ ਨਹੀਂ ਨਹੀਂ ਅਸੀਸ ਲੈ ਲਓ। ਮੈਂ ਕਿਹਾ ਮੈਂ ਅਸੀਸ ਕੀ ਕਰਨੀ? ਕਹਿੰਦੀ ਕਿੰਨੇ ਕੁ ਵੱਜੇ ਸੀ ਉਦੋਂ? ਆ ਸੁਣਿਓ, ਜਦੋਂ ਵੀ ਗੱਲ ਹੋ ਰਹੀ ਸੀ ਤੁਹਾਡੀ, ਕਿੰਨੇ ਕੁ ਵੱਜੇ ਸੀ? ਉਹਨਾਂ ਕਹੇ ਜੀ ਇੰਨਾ ਕੁ ਟਾਈਮ ਸੀ। ਉਹ ਭਲਿਆ ਪੁਰਸ਼ਾ, ਜਦੋਂ ਤੂੰ ਪੈਸੇ ਨਹੀਂ ਨਾ ਫੜੇ ਮਹਾਰਾਜ ਤੋਂ, ਇਹ ਮੇਰਾ ਘਰ ਸੱਚਖੰਡ ਬਣ ਗਿਆ ਸੀ। 4 ਚੁਫੇਰੇ ਘਰ ਦੇ ਵਿੱਚੋਂ ਵਾਹਿਗੁਰੂ ਦੀਆਂ ਧੁਨੀਆਂ ਆਉਣ ਲੱਗ ਪਈਆਂ ਸੀ। ਅਤੇ ਜਾ ਛੇਤੀ ਹੁਣ ਮੁੜ ਜਾ, ਪੈਸੇ ਮੁੜ ਕੇ ਆ, ਆਖੋ ਵਾਹਿਗੁਰੂ। ਮਹਾਰਾਜਪੁਰ ਕੋਲ ਆਇਆ ਤਾਂ ਮਹਾਰਾਜ ਨੇ ਤਾਂ ਕਹਿੰਦੇ ਕੋਈ ਗੱਲ ਨਹੀਂ, ਇੱਥੇ ਤਾਂ ਗੁਰੂ ਨਾਨਕ ਦਾ ਘਰ ਆ, ਸਾਰਿਆਂ ਦਾ ਭਲਾ ਹੋਊਗਾ, ਤੇਰਾ ਵੀ ਭਲਾ ਹੋਊ, ਪੈਸੇ ਨਹੀਂ ਦੇਣੇ, ਨਾ ਲੈਣੇ ਆ। ਚਲੇ ਗਿਆ। ਇਹ ਗੱਲ ਉਹ ਸੁਰਾਗੀ ਨੂੰ ਸੁਣਾਉਣ ਡਿਆ ਸੀ, ਇਸ ਕਰਕੇ ਵੀ ਸੱਜਣਾ, ਜੇ ਕਿਤੇ ਅਸੀਸ ਲੈ ਲੈਨੋ ਤਾਂ ਤੇਰੀਆਂ ਕੁਲਾਂ ਤਰ ਜਾਂਦੇ ਆ, 31,000 ਰੁਪਈਏ ਨਾਲ ਤੇਰਾ ਕਿਤੇ ਘਰ ਭਰ ਗਿਆ। ਉਹਦੇ ਤੋਂ ਬਾਅਦ ਵਿਹਲੇ ਹੋ ਕੇ ਦਾਸ ਨੂੰ ਕਹਿੰਦੇ, ਖਾਲਸਾ ਜੀ ਤੁਸੀਂ ਕਿੰਨੇ ਲੈਣੇ ਆ? ਮੇਰੇ ਨਾਲ ਬੜਾ ਪਿਆਰ ਕਰਦੇ, ਫਿਰ ਵੀ ਉਹਨੇ ਸੰਗਤ ਦੇ ਵਿੱਚ ਬੈਠਿਆ ਪੁੱਛਿਆ। ਮੈਂ ਹੱਥ ਜੋੜ ਤੇ, ਮਹਾਰਾਜ ਪਾਤਸ਼ਾਹ ਮੇਰਾ ਤਾਂ ਮਨ ਤਨ ਧਨ ਸਭ ਤੁਹਾਡੇ ਗੋਚਰਾ ਹੈ, ਤੁਸੀਂ ਗੁਰੂ ਕੇ ਐਡੇ ਵੱਡੇ ਅੰਮ੍ਰਿਤ ਵੇਲੇ ਉੱਠਣ ਵਾਲੇ ਗੁਰੂ ਕੇ ਸਿੱਖ ਹੋ, ਸੇਵਾ ਕਰਾ ਰਹੇ ਹੋ, ਮੈਂ ਨਹੀਂ ਇੱਕ ਵੀ ਪੈਸਾ ਲੈਣਾ। ਅੰਦਰ ਗਿਆ ਸਾਧੂ, ਆਖ ਵਾਹਿਗੁਰੂ। ਸਾਧੂ ਅੰਦਰ ਗਿਆ ਅਤੇ ਇੱਕ ਲੋਈ ਚੁੱਕ ਕੇ ਲਿਆਇਆ, ਲੋਈ ਮੇਰੇ ਸਿਰ 'ਤੇ ਪਾ ਕੇ ਮੈਨੂੰ ਕਹਿੰਦਾ, ਪਰਮਜੀਤ ਸਿਆਂ ਇਹ ਲੋਈ ਮੈਂ ਕਿਤੋਂ ਬਾਜ਼ਾਰੋਂ ਨਹੀਂ ਲੈਂਦੀ, ਇੱਕ ਇੱਕ
ਤਣਾ ਮੈਂ ਆਪ ਬਣਾਇਆ ਪਾ ਕੇ, ਇੱਕ ਇੱਕ ਤਣੇ ਨਾ ਜਪਜੀ ਸਾਹਿਬ ਦਾ ਪਾਠ ਕੀਤਾ ਹੈ। ਪਲੂਈ ਮੇਰੇ ਕੋਲ ਹੈਗੀ, ਜਿੱਦਣ ਕਿਤੇ ਸਿਰ 'ਤੇ ਪਾ ਕੇ ਸਰਦੀਆਂ 'ਚ ਬੰਦਗੀ ਕਰੀਏ ਨਾ, ਉਹ ਬਾਪੂ ਜੀ ਨੂੰ ਸਿੱਧੀਆਂ ਕਰ ਦਿਓ, ਜਿੱਦਣ ਕਿਤੇ ਸਿਰ 'ਤੇ ਪਾ ਕੇ ਅਤੇ ਜਪਜੀ ਸਾਹਿਬ ਦਾ ਪਾਠ ਕਰੀਏ, ਸਵੇਰੇ ਸਿਮਰਨ ਕਰੀਏ, ਤਾਂ ਉਸ ਬਾਪੂ ਦੀ ਮੈਨੂੰ ਆਵਾਜ਼ ਆਉਂਦੀ, ਪਰਮਜੀਤ ਸਿਆ ਇਸ ਮੈਂ ਲੋਈ ਦੇ ਵਿੱਚ ਇੱਕ ਇੱਕ ਜਿਹੜਾ ਧਾਗਾ ਪਾਇਆ ਨਾ, ਇੱਕ ਇੱਕ ਧਾਗੇ ਨਾਲ ਮੈਂ ਇੱਕ ਜਪਜੀ ਸਾਹਿਬ ਪਾਠ ਕੀਤਾ। 6 ਮਹੀਨਿਆਂ 'ਚ ਮੈਂ ਲੋਈ ਬਣਾਈ ਆ। ਜੇ ਤੂੰ ਪੈਸਾ ਨਹੀਂ ਲੈਣਾ ਤਾਂ ਉੱਠ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਦੇ ਵਿੱਚੋਂ ਇਹ ਲੋਹੀ ਲੈ ਜਾਓ। ਆਖੋ ਵਾਹਿਗੁਰੂ। ਅੱਜ ਮੈਂ ਉਹ ਭਾਈ ਸਾਹਿਬ ਨੂੰ ਕਿਹਾ, ਭਾਈ ਸਾਹਿਬ ਅੱਜ ਆਪਾਂ ਖੱਟਣ ਲੱਗੇ ਹਾਂ। ਪਤਾ ਲੱਗਾ ਜਾ ਤੋ ਖੱਟਣ ਵੇਲ, ਜੇ ਛੱਡਣਾ ਵੀ ਆ ਤਾਂ ਅੱਜ ਛੱਡੋ। ਜਾ ਤੋ ਤਾਂ ਤੂੰ ਰੱਤਾ, ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਧਿਆ। ਸੱਦਾ ਪੈ ਗਿਆ, ਕੀ ਰਹਿ ਗਿਆ ਪੱਲੇ? ਪਰ ਜ਼ਿੰਦਗੀ ਪਰ ਜਵਾਨੀ ਵਿੱਚ ਜੇ ਤੂੰ ਗੁਰੂ ਕਿਹਾ ਸਿੱਖਾ ਮਾਇਆ ਛੱਡਦੀ ਆ ਨਾ, ਤੂੰ ਆਖਿਆ ਮੈਂ ਨਹੀਂ ਹੁਣ ਕਿਸੇ ਕੋਲੋਂ ਮੰਗ ਕੇ ਲੈਣੀ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਬਾਬੇ ਤੇਗ ਬਹਾਦਰ ਦੀ ਗੁਆਚ ਵੇ ਕੇ ਕਹਿੰਦਾ, ਗਿਣ ਲਵੀ ਤੈਨੂੰ ਉਹਦੇ ਨਾਲ 10 ਗੁਣਾ ਜ਼ਿਆਦਾ ਮਿਲਣ ਲੱਗੇ। ਤੁਸੀਂ ਵੇਖ ਲਿਓ, ਮੇਰੇ ਸਾਹਿਬ ਦਾ ਬਾਹਰ ਹੁਕਮਨਾਮਾ ਵੀ ਇਹੋ ਹੀ ਆਇਆ, ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ। ਆ ਕੀ ਲਿਖਿਆ ਹੁਣ ਮਾਲਕ ਨੇ? ਸੋ ਐਸਾ ਹਰ ਮੇਰੀ ਹੈ ਜਿੰਦੇ, ਕਿਤੇ ਇਹ ਜਪ ਕੇ ਵੇਖ, ਪੈਸਾ ਲੈ ਕੇ ਤਾਂ ਸ਼ੂਗਰ ਹੋ ਗਈ, ਪੈਸਾ ਲੈ ਕੇ BP ਹੋ ਗਿਆ, ਮੇਰੇ ਨਾਲ ਦੇ ਜਿੰਨੇ ਨੇ ਨਾ ਰਾਗੀ ਢਾਡੀ ਸਭ ਰੋਗੀ ਨੇ, ਰੋਗੀ ਹੋ ਕੇ ਵੀ ਰੋਗੀ ਨੇ ਦਾਸ। ਪਤਾ ਲੱਗ ਗਿਆ ਆਪ ਜੀ ਨੂੰ, ਅੱਖ ਵਾਹਿਗੁਰੂ। ਛੱਡ ਕੇ ਵੇਖੋ ਕਿਤੇ ਮੇਰਾ ਗੁਰੂ ਸਾਹਿਬ ਦੀਆਂ ਅਸੀਸਾਂ ਲਓ। ਆਖੋ ਸਾਧ ਸੰਗਤ ਨੂੰ, ਸਾਧ ਸੰਗਤ ਜੀ ਮਾਇਆ ਨਹੀਂ ਚਾਹੀਦੀ ਮੈਨੂੰ, ਸਤਸੰਗਤ ਦੀ ਅਸੀਸ ਦਿਓ। ਵੇਖਿਓ ਘਰ ਭਰਦੇ, ਇੱਕ ਵਿੱਚੋਂ ਸੱਜਣ ਕਮੈਂਟ ਮੈਨੂੰ ਕਰ ਰਿਹਾ ਸੀ, ਆਖੋ ਵਾਹਿਗੁਰੂ। ਉਹ ਕਹਿ ਰਿਹਾ ਸੀ ਪਹਿਲਾਂ ਤੂੰ ਕਹਿੰਦਾ ਸਾ ਰਾਗੀ ਪੈਸਾ ਬੜਾ ਲੈਂਦੇ ਆ, ਹੁਣ ਜੇ ਪੈਸੇ ਦੀ ਗੱਲ ਆਈ ਆ ਤਾਂ ਤੁਸੀਂ ਇਹਨਾਂ ਨੂੰ ਕਹਿਤਾ ਸਪੋਰਟ ਕਰਤੀ ਇਹਨਾਂ ਦੀ, ਮੈਂ ਉਹਦੀ ਨਹੀਂ ਕੀਤੀ, ਜ਼ੁਲਮ ਦੀ ਕੀਤੀ, ਜ਼ੁਲਮ ਦਾ ਖੰਡਨ ਕੀਤਾ ਹੈ। ਕਿਸੇ ਸਿੱਖ ਨੂੰ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਇਹਨੂੰ ਮੂੰਹ ਨਾ ਲਾਇਓ, ਨਾ ਇਹ ਕੀ ਗੱਲ ਹੋਈ, ਉਹਦੇ ਗੱਲ 'ਚ ਕਿਰਪਾਨ ਆ, ਉਹਦੇ ਗੱਲ 'ਚ ਸਿਰ 'ਚ ਕੰਘਾ ਹੈ, ਦਸਤਾਰਾ ਸਜਾਈ ਉਹਨੇ ਸਿਰ ਦੇ ਉੱਤੇ, ਉਹਦੀਆਂ ਧੀਆਂ, ਉਹਦਾ ਪਰਿਵਾਰ, ਜਦੋਂ ਇਹ ਗੱਲ ਸੁਣਦਾ ਹੋਊਗਾ ਇਹਨੂੰ ਮੂੰਹ ਨਾ ਲਾਇਓ, ਉਹਨਾਂ ਦੇ ਮਨ 'ਤੇ ਕੀ ਗੁਜ਼ਰਦੀ ਹੋਊ। ਆਪਾਂ ਪੈਸਿਆਂ ਨਾਲ ਇਸ ਬਿਜ਼ਨਸ ਨੂੰ ਬੰਦ ਕਰੀਏ, ਜੇ ਪੈਸੇ ਕਮਾਉਣੇ ਤਾਂ ਹੋਰ ਕੋਈ ਕੰਮ ਕਰ ਲਓ। ਆਖੋ ਵਾਹਿਗੁਰੂ। ਮੇਰੇ ਸਾਹਿਬ ਕਹਿੰਦੇ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ, ਸੋ ਐਸਾ ਹਰ ਧਿਆਈਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਤਗੜੇ ਹੋ, ਗੱਲਾਂ ਕਰਦੇ ਥੱਕੋ, ਚੁਗਲੀ ਕਰਦੇ ਥੱਕੋ, ਸਾਰੀ ਐਨਰਜੀ ਲਾ ਦਿਓ, ਰਾਤ ਨੂੰ ਸੁਪਨੇ 'ਚ ਵੀ ਚੱਲਦਾ ਰਹੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਆਖੋ ਸਤਨਾਮ ਸ੍ਰੀ। ਇਸ਼ਾਰਾ ਕੀਤਾ ਸੀ ਵੀ ਜਿਹੜੀ ਆਉਣ ਵਾਲੀ ਨਸਲ ਆ ਨਾ, ਤੁਸੀਂ ਇੱਥੋਂ ਮੇਰੇ ਤੋਂ ਬਾਹਰ ਤੱਕ ਜਾਇਓ, ਛੋਟੇ ਛੋਟੇ ਬੱਚੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਅੱਗੇ ਤਾਂ ਬੁੱਢੇ ਵੀ ਨਹੀਂ ਸੀ ਕਹਿੰਦੇ ਸਤਿ ਸ਼੍ਰੀ ਅਕਾਲ, ਇਹੋ ਕਹਿੰਦੇ ਸਤਿ ਸ਼੍ਰੀ ਅਕਾਲ ਗੁਰਬਰ ਅਕਾਲ। ਅੱਗੋਂ ਦੂਸਰਾ ਕਹਿੰਦਾ ਸੀ ਗੁਰਬਰ ਅਕਾਲ, ਇੱਕ ਕਹਿੰਦਾ ਸੀ ਸਤਿ ਸ਼੍ਰੀ ਅਕਾਲ, ਦੂਸਰਾ ਕਹਿੰਦਾ ਗੁਰਬਰ ਅਕਾਲ। ਫਤਿਹ ਭੁੱਲੀ, ਫਤਿਹ ਯਾਦ ਆ ਗਈ, ਨਿੱਕੇ ਨਿੱਕੇ ਭਜੰਗੀਆਂ ਨੂੰ ਆ ਗਈ। ਆ ਅਮਨ ਮੇਰੇ ਨਾਲ ਆ ਜਿਹੜਾ ਸਿੰਘ, ਇਹਦਾ ਬੱਚਾ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ। ਉਹਨੂੰ ਕੋਲ ਬਲ ਕੇ ਵੇਖ ਲਓ, ਸਾਰੀ ਸਾਰੀ ਸੰਗਤ ਨੂੰ ਜਪਾਉਣ ਲੱਗ ਪੈਂਦਾ। ਜਿਹੜੀ ਸੰਗਤ ਦੁਪਹਿਰੇ ਇਕੱਠੀ ਹੁੰਦੀ ਹੈ ਨਾ ਨਾਮ ਜਪਣ ਨੂੰ, ਉਹਨਾਂ ਨੂੰ ਇਕੱਲਾ ਹੀ ਜਪਾਉਣ ਲੱਗ ਪੈਂਦਾ। ਕਿੱਡਾ ਆਲੀ ਕਹਿੰਦੇ ਦਾ ਉਹ 11 ਮਹੀਨਿਆਂ ਦਾ, ਅਤੇ ਜੇ ਉਹ ਜਪਾਉਣ ਲੱਗ ਪਿਆ ਤਾਂ ਰਾਜ ਖਾਲਸਾ ਹੁਣ ਆਉਣਾ ਹੈ। ਜਦੋਂ ਤੁਹਾਡੇ ਮੂੰਹ 'ਤੇ ਵਾਹਿਗੁਰੂ ਆਇਆ, ਪਤਾ ਲੱਗ ਪੁੱਤ ਬੱਚਿਆਂ ਦੇ ਮੂੰਹ 'ਤੇ ਟਾਟਾ ਟਾਟਾ ਨਾ ਹੋਇਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਐਡੇ ਐਡੇ ਬੱਚੇ ਹੱਸਦੇ ਵੇਖ ਕੇ, ਮੇਰੇ ਨਾਲ ਕੀ ਸੰਬੰਧ ਆ, ਤੁਹਾਡੇ ਨਾਲ ਕੀ ਸੰਬੰਧ ਆ। ਨਿੱਕੇ ਨਿੱਕੇ ਬੱਚੇ ਇੱਥੇ ਬਾਹਰ ਜਾ ਕੇ ਵੇਖਿਓ, ਜਿਹੜਾ ਵੇਖੂਗਾ ਨਾ ਖਿੜਖਿੜਾ ਕੇ ਹੱਸਦਾ ਹੈ। ਉਹ ਕਹਿੰਦੇ ਖਾਲਸਾ ਜੀ ਪੂਰਵ ਜਨਮ ਕੇ ਮਿਲੇ ਸੁਜੋਗੀ ਹਾਂ, ਕਿਤੇ ਪੂਰਵਲੇ ਜਨਮਾਂ 'ਚ ਮਿਲੇ ਹਾਂ, ਅੱਜ ਫਿਰ ਮਿਲ ਪਏ। ਇਹ ਖਾਲਸਾ ਰਾਜ ਆਉਣ ਦੀਆਂ ਨਿਸ਼ਾਨੀਆਂ ਨੇ। ਆਖੋ ਵਾਹਿਗੁਰੂ, ਜਪ ਮਨ ਸਦਾ ਸਤਨਾਮ, ਫਿਰ ਕੀ ਹੋਊਗਾ। ਹਲਤ ਪਲਤ ਮੁੱਖ ਉਜਲ ਹੋਈ, ਕਿਸੇ ਦੁਕਾਨ ਤੋਂ ਜਾ ਕੇ ਕਰੀਮ ਨਹੀਂ ਲੈਣੀ ਪਊਗੀ, ਇਸ ਤਰ੍ਹਾਂ ਬੈਠੋ ਕਰੀਮ ਨਹੀਂ ਲੈਣੀ ਪਊਗੀ, ਉਸ ਤਰ੍ਹਾਂ ਹੀ ਹਲਤ ਪਲਤ ਮੁੱਖ ਉਜਲ ਹੋਈ ਹੈ। ਲੋਕ ਅਤੇ ਪ੍ਰਲੋਕ ਵਿੱਚ ਮੁਖੜਾ ਉਜਲਾ ਹੋ ਜਾਊਗਾ। ਕਬਾ ਕਮਾਲ ਦੀ ਗੱਲ ਆ, ਨਾਨਕ ਹਰੇ ਨਾ ਸੁੱਖ ਕਈ, ਬੋਲੋ ਹਾਂ, ਜਿਹੜੇ ਨਾਮ ਨਾਲ ਹਰੇ ਹੋਏ ਫਿਰ ਸੁੱਕਦੇ ਨਹੀਂ ਕਦੀ। ਨਾਨਕ ਜੇ ਗੁਰਮੁਖ ਰਹਿ ਸਮਾਏ, ਜੇ ਗੁਰਮੁਖ ਰਹਿ ਜਿਹੜੇ 24 ਘੰਟੇ ਬਾਅਦ

ਆਖ ਸਤਨਾਮ ਸ੍ਰੀ ਵਡਭਾਗੀ ਹਰ ਜਨ ਨਾਨਕ ਕੋ ਗੁਰ। ਇਹ ਮਤ ਦੀ ਨੀ ਮਤ ਕਿਹੜੀ? ਜਪ ਹਰ। ਜੇ ਹਰੀ ਦਾ ਨਾਮ ਜਪੋਗੇ ਤਾਂ ਪਵਜਲ ਨਦੀ ਤੋਂ ਪਾਰ ਹੋ ਜਾਓਗੇ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਚੜ੍ਹਦੀ ਕਲਾ ਮੇਰਾ ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਬਖਸ਼ੇ। ਸਾਰੀ ਲੁਧਿਆਣੇ ਦੀ ਸੰਗਤ ਨੂੰ ਤਾਂ ਕਹਿੰਦਾ ਹੈ ਅਤੇ ਸਾਰਾ ਵਰਲਡ ਸੁਣ ਰਿਹਾ, ਜਿਹੜਾ ਜਿਹੜਾ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਨਾਂ ਜਪੂਗਾ, ਗੁਰ ਸਤਿਗੁਰ ਕਾ ਜੋ ਕੀ ਕਰੇ। ਇਹ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਨੂੰ ਇੱਥੋਂ ਗੱਡੀ 'ਤੇ ਚੜ੍ਹ ਕੇ ਜਾਂਦੇ ਹੋ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਇਹ ਯਾਤਰਾ ਉਦਣ ਸਫਲ ਹੋਣੀ ਆ ਜਿੱਦਣ ਗੁਰੂ ਰਾਮਦਾਸ ਦਾ ਬਚਨ ਮੰਨਣਾ ਹੈ, ਗੁਰ ਸਤਿਗੁਰ ਕਾ ਜੋ ਕੀ ਕਰੇ। ਮੇਰਾ ਸਤਿਗੁਰੂ ਕਿਰਪਾ ਕਰੇ, ਜਿੱਥੇ ਜਿੱਥੇ ਕੋਈ ਗੁਰੂ ਕਾ ਸਿੱਖ ਬੈਠਾ ਹੈ, ਮੇਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਉਹ ਸਾਰਿਆਂ ਦਾ ਆਪੇ ਹੀ ਭਲਾ ਕਰਦਾ ਹੈ, ਆਪੇ ਨੂੰ ਪ੍ਰਤਪਾਲਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹ ਸੰਗਤ ਸਾਰੀ ਤੁਹਾਡੀ ਆਸ਼ਕ ਬੈਠੀ, ਆਹ ਜਿੰਨੇ ਲੋਕ ਆਏ ਆ ਸਾਰੇ ਗੁਰੂ ਗੋਬਿੰਦ ਸਿੰਘ ਦੇ ਆਚਕੇ ਆ। ਵਰਦੋ

ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੰਨੇ ਇੱਥੇ ਜੀ ਬੈਠੇ ਨੇ ਇਹਨਾਂ ਦੀ ਧੜਕਣ ਅਨੰਦਪੁਰ ਸਾਹਿਬ ਨਾਲ ਜੁੜੀ ਹੈ। ਇੱਕ ਇੱਕ ਧੜਕਣ ਦੇ ਨਾਲ ਇਹ ਅਨੰਦਪੁਰ ਸਾਹਿਬ ਦਾ ਨਾਮ ਲੈਂਦੇ, ਸਤਿਗੁਰੂ ਤੇਰੇ ਪੁੱਤ ਨੇ, ਸਾਰਿਆਂ ਦਾ ਭਲਾ ਕਰੀ, ਸਾਰੀ ਕੌਮ ਦਾ ਭਲਾ ਕਰੀ। ਇਹਨੂੰ ਜਦੋਂ ਕਦੀ ਕੋਈ ਇਸ ਤਰ੍ਹਾਂ ਦਾ ਵੇਲਾ ਆਉਂਦਾ, ਮਹਾਰਾਜ ਨੂੰ ਠੱਗ ਘੇਰ ਲੈਂਦੇ, ਇਹਨਾਂ ਠੱਗਾਂ ਤੋਂ ਕੌਮ ਨੂੰ ਬਚਾ, ਜਿੰਨੀ ਠੱਗੀ ਜਗ ਠੱਗਿਆ, ਸੇ ਤੁਧ ਮਾਰ ਨਿਵਾੜਾ, ਉਹਨਾਂ ਨੂੰ ਤੂੰ ਮਾਰ ਕੇ ਪਰੇ ਨਿਵਾੜ ਸਕਦਾ ਹੈ। ਇਹ ਕੌਮ ਜਰਾ ਕੁ 25 ਸਾਲਾਂ ਦੇ ਸਾਡੇ ਪੁੱਤ ਹੁੰਦੇ ਆ, ਕੋਈ ਨਾ ਕੋਈ ਸਾਨੂੰ ਵੇਚਣ ਵਾਲਾ ਸਾਡੇ ਵਿੱਚੋਂ ਹੀ ਆ ਜਾਂਦਾ, ਵੇਚਣ ਵਾਲਾ, ਸਾਡਾ ਭਲਾ ਕਰਨ ਵਾਲਾ ਨਹੀਂ, ਵੇਚਣ ਵਾਲਾ, ਕੋਈ ਨਾ ਕੋਈ ਨਵੇਂ ਰੂਪ 'ਚ ਆ ਜਾਂਦਾ। ਇਹਨਾਂ ਤੋਂ ਸਾਡੇ ਬੱਚੇ ਬਚਾਈ, ਜਿਸ ਤਰ੍ਹਾਂ ਗਿਰ ਜੋੜਦੀ ਫਿਰਦੀ ਹੋਵੇ ਨਾ, ਅਤੇ ਕੁੱਕੜੀ ਕੀ ਕਰਦੀ, ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਦੇ ਥੱਲੇ ਲੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇਸੇ ਤਰ੍ਹਾਂ ਸਾਨੂੰ ਤੁਸੀਂ ਆਪਣੇ ਚਰਨਾਂ ਨਾਲ ਜੋੜ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ।

ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨਾਉਣ ਦੇ ਆਵੇ ਧਾਇ ਸਭ ਥਾਈ ਵੇ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਵੇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿ ਬੋਲੋ ਜੀ।

ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ।

ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ।

ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦੇ ਜ਼ੂਰ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਅੰਦਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ, ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਨ ਕੋ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਹਿਬ ਹੰਗੁਰ ਪ੍ਰਸਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਉਹ ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਵਰੇ ਹੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਆਰੀਅਤ ਸੋਹਿਲੈ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀੜੇ ਸੰਭਾਲਿਆ ਦੇਖੈ ਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਲ ਸਮਾਰ ਸੰਬਦ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਆਸੀਸੜੀਆਂ ਜੋ ਹੋਵੈ ਸਾਹਿਬ ਸੁਮੇਲ ਘਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਾਨਾ ਸਦਣ ਹਾਰਾ ਸਿਮਰੀਐ ਨਾਨਕ ਸੇਦੇ ਅਵਨ ਰਾਗਾ ਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਾਵ ਵਿਸਵੇ ਚਸਿਆ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਵਾ ਸੂਰਜੇ ਕੁਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹਲਾ ਪਹਿਲਾ ਗਗਨ ਮਥਾਲ ਰਵ ਚੰਦ ਦੀਪਕ ਬਨੇ ਤਾਰ ਕਮੰਡਲ ਜਨਕ ਮੋਤੀ ਤੂਪ ਮਾਲੇ ਆਨੰਦ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਾਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਈ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਏ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕੋਏ ਜਾਂਤੇ ਤ੍ਰਿਣਾਏ ਵਾਸਾ ਰਾਗ ਗੌੜੀ ਪੂਰਵੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵਡਾਏ ਕਰ ਰੰਡੌਤ ਪੁਨ ਵਡਾਏ ਰਹਾਉ ਸਾਖ ਤਰ ਸਾਧਨਾ ਜਾਣੇ ਅੰਤਨੇ ਅੰਤਰੋ ਮੈਂ ਕੰਡਾਏ ਜਿਉ ਜਿਉ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾਏ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾਏ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬੈ ਮੰਡਾਏ ਅਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵਡਾਏ ਜਨ ਨਾਨਕ ਨਾਮ ਅਦਾ ਟੇਕੈ ਨਾਮੇ ਸੁਖ ਮੰਡਾਏ ਰਾਗ ਗੌੜੀ ਪੂਰਬੀ ਮਾਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਿਸਨ ਸੁਹੇਲਾ ਆਉਦ ਕਟੈ ਦਿਨ ਸਰੇ ਨਾਰੇ ਮਰ ਗੁਰ ਮਲਕਾ ਸਵਾਰੇ ਰਹਾਉ ਏ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਰਸ ਕਥ ਕਥਾ ਤਨ ਜਾਨੀ ਜਾ ਕੋ ਆਏ ਸੋਈ ਬਿਆ ਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮੈਲ ਪਾਵੋ ਸੁਖ ਸਹਿਜੇ ਬੌੜ ਨਾ ਹੋਏ ਗੋ ਫੇਰਾ।

Başka bir şey.

ਆਪ ਸਾਜਿਓ ਆਪਣੇ ਰਚਿਓ ਨਾਉ ਦੁਇ ਕੁਦਰਤ ਸਾਜਿਐ ਕਾਰਿਆ ਸਿਰ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਜਿਸ ਦੇ ਵੈ ਕਰੈ ਪਸਾਉ ਤੂੰ ਜਾਣੋ ਇਹ ਸਭ ਸਹਿ ਦੇ ਲੈ ਸੇ ਜਿੰਦ ਕਵਾਉ ਕਾਰਿਆ ਸਿਰ ਡਿਠੋ ਚਾਉ ਕਾਰਿਆ ਸਿਰ ਡਿਠੋ ਚਾਉ।

0: ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਅਕਾ, ਸੱਚੇ ਤੇਰੇ ਕਰਮੈ ਸਰ ਵਿਚਾ, ਸੱਚਾ ਤੇਰਾ ਮ ਸੱਚਾ ਦੀਵਾ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਦਾਖੇ ਲੱਖ ਕਰੋੜ, ਸੱਚੇ ਸਭ ਤਾਂ ਸੱਚੇ ਸਭ ਜੋੜ, ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਤੈਣ ਸੱਚ, ਜੋ ਮਰਜ ਮੈਂ ਸੁਕੱਚ ਨਿਕੱਚ, ਮਹੱਲਾ ਪਹਿਲਾ।
1: ਵੱਡੀ ਵਡੇਈ ਦਾ ਵੱਡਾ ਨਾ, ਵੱਡੀ ਵਡੇਈ ਜੇ ਸੱਚ ਨੇ ਆਪ, ਵੱਡੀ ਵਡੇਈ ਜਨ ਚਲਥਾ, ਵੱਡੀ ਵਡਿਆਈ ਜਾਣੇ ਆਲਾ, ਵੱਡੀ ਵਡੇਈ ਬੁਝੇ ਸੁਭਾਓ, ਵੱਡੀ ਵਡਿਆਈ ਜੇ ਪੁੱਛ।

ਪਾਏ ਕੈ ਲਿਖਣਾ ਵੈ ਧਨ ਬਹਾਲਿਆ ਤੇ ਸਚੇ ਸਚ ਨਿਬੜੈ ਚੁਨ ਬਖ ਕਿੜੇ ਜਜਮਾ ਲਿਆ ਪਾਉ ਨ ਪੈਨ ਕੁੜਿਆ ਮੂੰਹ ਕਾਲੇ ਦੂਜਿਕ ਚਾਲਿਆ ਤੇਰੇ ਨਰ ਤੇ ਸੇ ਜਿਨ ਗਏ ਹਾਰ ਗਏ ਸੇ ਟਕਨ ਬਾਲਿਆ ਲਿਖਣਾ ਵੈ ਧਨ ਬਹਾਲਿਆ।

0: ਬਿਸਮਾਦ ਨਾ ਕਹਿ ਫਿਰੇ ਜਨ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿਡਾਉਣੀ ਬਿਸਮਾਦ ਤਰਤੇ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪਰਾਣੀ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਭੁੱਖ ਬਿਸਮਾਦ ਪੋ ਬਿਸਮਾਦ ਸਿਫਤ ਬਿਸਮਾਦ ਸਲਾਹ ਬਿਸਮਾਦ ਜੜ ਬਿਸਮਾਦ ਰਾਹ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜਰਾ ਹਜੂ ਵੇਖ ਵਿਡਾ ਰਿਹਾ ਬਿਸਮਾਦ ਨਾਨਕ ਪੂਜਨ ਪੂਰੇ ਭਾਗ ਮਹਲਾ ਪਹਿਲਾ
1: ਕੁਦਰਤ ਸਹਿ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵੇ ਆਕਾਰ ਕੁਦਰਤ ਬੇਦ ਪੁਰਾਣ ਕਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਏਜੰਸੀ ਰੰਗੀ ਕੁਦਰਤ ਜੀ ਜਹਾਨ

ਪੈ ਵਿੱਚ ਕੌਣ ਵਹਿ ਸਦਬਾਉ, ਪੈ ਵਿੱਚ ਲਖ ਦਰਿਆ, ਪੈ ਵਿੱਚ ਕਣਕ ਡੇਵੇ ਗਾਰ, ਪੈ ਵਿੱਚ ਧਰਤੀ ਦੱਬੇ ਪਾਰ, ਪੈ ਵਿੱਚ ਇੰਦ ਫਰੇ ਸਿਰ ਪਾਰ, ਪੈ ਵਿੱਚ ਰਾਜਾ ਧਰਨ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕਹੋ ਕਰੋੜੀ ਚਰਤ ਅਨੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਅਡਾਣਿਆ ਕਾ, ਪੈ ਵਿੱਚ ਜੋਧ ਮਹਾਬਸੂਰ, ਪੈ ਵਿੱਚ ਆਵੇ ਜਾਵੇ ਪੂ ਸਗਲਿਆਂ ਪਉ ਲਿਖਿਆ ਸਿਰਲੇ, ਨਾਨਕ ਨਿਰਭਉ ਨਿਰੰਕਾਰ ਸਚੇ ਮਹਲਾ ਪਹਿਲਾ।

ਕੇ ਸਤਿਗੁਰ ਗਾਇਆ। ਦਿਉ ਜੀਉ ਬੋਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਪ੍ਰਦਾਤਾ ਕੋ ਸਭ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

ਸਤਿਗੁਰੂ ਧੰਨ ਨਾਨਕ, ਮਸਤਕ ਤੁਮ ਧਰਿਓ ਜਿਨ ਹੱਥੋ, ਤਾ ਧਰਿਓ ਮਸਤਕ ਹੱਥ ਸਹਿਜ, ਅਮਿਓ ਵੁੱਠੋ ਛੱਜ, ਸੁਰ ਨਰ ਗਣ ਮੁਨ ਬੋਹੇ ਅਗਾਜ, ਮਾਰਿਓ ਕੰਟਕ ਕਾਲ ਗਰਜ, ਧਾਵਤ ਲਿਓ ਬਰਜ, ਪੰਚ ਪੂਤ ਏਕ ਘਰ ਰਾਖਲੇ ਸਮਝ, ਜਗ ਜਿੱਤੋ ਗੁਰਦੁਆਰ, ਖੇਲ ਹੈ ਸਮਤ ਸਾਰ, ਰਥ ਉਨਮਨ ਲਿਵਰ।

ਲਹਿਣਾ ਜਗਤਰ ਗੁਰ ਪਰਸ ਮੁਰਾਰ ਜਾਕੀ ਦ੍ਰਿਸ਼ ਅੰਮ੍ਰਿਤ ਧਾਰ ਕਾਲੁਖ ਖਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਓਏ ਜੋ ਸੇਵ ਹੈ ਸ਼ਬਦ ਸਾਰ ਗਾਖੜੀ ਬਿਖਮਕਾਰ ਤੇ ਨਰ ਭਵ ਉਤਾਰ ਕੀਏ ਨਿਰਪਾਰ ਸਤ ਸੰਗਤ ਸਹਿਜ ਸਾਰ ਜਾਗੀਲੇ ਗੁਰਬੀਚਾਰ ਨਿਮਰੀ ਭੂਤ ਸਦੀ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ

0: ਲਹਿਣਾ ਜਗਤਰ ਗੁਰ ਪਰਸ ਮੁਰਾ।
1: ਤੈਤਾ ਹਦਰਥ ਪਾਇਓ ਮਾਨ, ਸੇਵਿਆ ਗੁਰ ਪਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰਸ ਸਮਾਨ, ਆਤਮਾ ਵੰਤ ਗਿਆਨ, ਜਾਣੀ ਅਕਲ ਗਤ ਗੁਰ ਪਰਵਾਨ, ਜਾ ਕੀ ਦ੍ਰਿਸ਼ਟ ਅਚਲ ਠਾਨ, ਬਿਮਲ ਬੁੱਧ ਸੁਥਾਨ, ਪਹਿਰ ਸੀਲ ਸਨਾਹੋ ਸਖਤ ਬਿਦਾਰ।

राज जोग लहना करे, सदा अकल लिवर है करण से।

ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ ਜੋ ਗੁਣ ਅਲਖ ਅਗੰਮ ਤਨੇਹੇ ਗੁਣ ਅੰਤ ਨਾ ਜਾਣੋ ਬੋਹਿਥੋ ਵਿਧਾਤੈ ਨਿਰਮਯੋ ਸਭ ਸੰਗਤ

ਪਰ ਜੋਤ ਜਗ ਮੰਡਲ ਕਰਿਓ ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀ ਪਾਇਓ ਜਹ ਸਿੱਖੈ ਸੰਗ ਰਹਿਓ।

ਰੂਪ ਪ੍ਰਗਟ ਹਰ ਨਾਮ ਉਧਾਰਨ ਵਸੇ ਸੰਤ ਜਿਸ ਹਿਰਦੈ ਦੁੱਖ ਦਰਿਦਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ ਮਨ ਬਚ ਜਿਨ ਜਾਣਿਓ ਭਇਓ ਤਾਂ ਸੰਸਰ ਸੋਈ ਧਰਨ

ਸਤਿਗੁਰ ਪ੍ਰਸਾਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਸਰਵੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ, ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਸਮਰੱਥ ਗੁਰੂ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਜੈਤਸਰੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰ ਜੀ ਕੀ ਬਾਣੀ ਪਾਵਨ ਅੰਗ 700 ਉੱਪਰ ਸੁਭਾਏਮਾਨ ਹੈ। ਸਤਿਗੁਰ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੋਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ। ਜੈਤ ਸ੍ਰੀ ਮਹੱਲਾ ਪੰਜਵਾਂ, ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕੋਈ ਜਾਣੈ ਕਵਨ ਈਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ,

0: ਸਲੋਕ ਮਹੱਲਾ ਪਹਿਲਾ। ਕੜੀਆਂ ਸਵੇ ਗੋਪੀਆਂ ਪਹਿਰਕਨ ਗੋਪਾ, ਗਹਿਣੇ ਪੌਣ ਪਾਣੀ ਵੈਸੰਤਰ ਚੰਦ ਸੂਰਜ ਅਵਤਾ, ਸਗਲੀ ਧਰਤੀ ਮਾਂ ਤਨ ਬਰਤਨ ਸਰਜਨ ਜਾ, ਨਾਨਕ ਮੂਸੇ ਗਿਆਨ ਬਿਹੋਣੀ, ਖਾਏ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚਿਲ ਚੰਨ ਗੁਰ ਪੈਰ ਹਲਾਇਨ ਫਿਰਨ ਸਿਰ ਉੜ ਰਵ ਛੱਟ ਪਾਏ, ਵਿਖੇ ਲੋਕ ਸਿਖਰ ਜਾਏ ਰੁਟੀਆਂ ਕਾਰਨ ਪੂਰੇ ਤਾਲ, ਆਪ ਛੜੇ ਧਰਤੀ ਨਾਲ

ਉਤਰਾ ਨਿਰੰਕਾਰ ਨਾਉ ਨਰਕ ਨਾ ਜਾਈਐ ਜਿਉ ਪਿੰਡ ਸਭ ਦਿਸਦਾ ਦੇਖਾ ਜੇ ਆਖਿਆ।

ਸਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾ, ਬੰਦੇ ਸਹਿਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾ। ਹਿੰਦੂ ਸਲਾਹ ਸਲਾਹ ਦਰਸ਼ਨ ਰੁਪਿਆ ਪਾ, ਤੀਰਥ ਨਾ ਵਿਅਰਚਾ ਪੂਜਾ ਅਗਰ ਬਹਿਸ ਬਹਿਕਾ। ਜੋਗੀ ਸੁਨਤਿਆ ਮੁਝੇ ਤਿਲਕ ਨਾਮ ਕਰਦਾ, ਸੁਖਮ ਮੂਰਤ ਸੁਖਮ ਮੂਰਤ ਨਾਮ ਰੰਜਨ ਕਾਇਆ ਕਾਇਆ ਕਾਰ, ਸਤਿਅਮ ਸੰਤੋਖ ਉਪਜੈ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ।

0: ਜਖੇ ਸੋ ਤੂੰ ਹੈ ਜਾਣੇ ਤੇ ਨਾ ਪੀ ਤੇਰੀ ਸਾ ਨਾਨ ਪਖਤਾ ਪੁਖਸਲਾ ਸੱਚ ਨਾਮੇ ਦਾ ਸਦਾ ਆਨੰਦ ਹਰੇ ਰਾਤੀ ਗੁਣਵੰਤਿਆਂ ਪਾਤਸ਼ਾਹ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਬੇੜੇ ਪੇ ਕੜ ਪੰਡੀ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ

ਪਾਇਓ ਫਿਰ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚਾ ਪ੍ਰਗਟ ਕਰ ਫਰਕ ਗਿਆ ਛੁਪਾਇਆ ਸਤਿਗੁਰ ਮਿਲੇ ਸਦਾ ਮੁਕਤਾ ਜਿਨ ਵਿੱਚੋਂ ਮੋਹ ਚੁਕਾਇਆ ਹੁਕਮੇ ਵਿਚਾਰੇ ਜਿਨ ਸਚੇਸਨ ਜਿਤ ਲਾਇਆ ਜਗ ਜੀਵਨ ਦਾਤਾ ਪਾਇਆ।

ਸ਼ਲੋਕ ਮਹੱਲਾ ਪਹਿਲਾ। ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆ ਕੂੜਿਆ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਉਤਾਰ, ਹੋਂ ਵਿੱਚ ਹੱਸੇ ਹੋਂ ਵਿੱਚ ਰੋਵੇ, ਹੋਂ ਵਿੱਚ ਪਰੀਏ ਹੋਂ ਵਿੱਚ ਧੋਵੇ, ਹੋਂ ਵਿੱਚ ਜਾਤੀ ਜਿਨਸੀ ਖੋਵੇ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੋਖ ਮੁਕਤੀ ਸਾਧ ਨਾ ਜਾਣਾ, ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ, ਹੋਮੇ ਕਰ ਜਾਂਦੇ ਹੋ।

ਸੱਚ ਧਿਆਇਆ ਨੀ ਮੰਦੇ ਪੈਰ ਨਰਕੋ ਕਰਤ ਤਰ ਮਾਇਆ ਨੀ ਦੁਨੀਆ ਤੋੜੇ ਬੰਦਨਾ ਪਾਣੀ ਥੋੜਾ ਖਾਇਆ ਬਖਸ਼ਿਸ਼ਿਆ ਗਾ ਨਿਤ ਦੇਵੇ।

0: ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੇ ਥਾਂ ਤੱਟਾਂ ਮੇਗਾ ਖੇਤਾਂ, ਦੀਪਾਂ ਲੋਆਂ ਮੰਡਲਾਂ ਖੰਡਾਂ ਪਰ ਪੰਡਾਂ, ਅੰਡੇ ਜਿਰ ਉਤ ਪਜਾਂ ਖਾਣੀ ਸੇਤ ਜਾਂ, ਸੋਮਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ, ਨਾਨਕ ਜਨਤੀ ਉਪਾਏ ਕਹਿ ਸੰਭਾਲੇ ਸਭਨਾ, ਜਿਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀ ਤਾਂ, ਸੋ ਕਰਤਾ ਚਿੰਤਾ ਕਰੇ ਜਿੰਨੇ ਉਪਾਏ ਜਗ, ਤਿਸ ਜੁਹਾਰੀ ਸਵਾਸਥ ਤਿਸ ਤਿਸ ਦੀਵਾਨੀ ਪਗ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।
1: ਲੱਖ ਨਿਗੇ ਜੀਆਂ ਲੱਖ ਨਾ ਪਰਵਾਨ, ਲੱਖ ਤਪ ਉਪਰ ਤੀਰਥਾਂ ਸਹਿਜ ਵਿਵਾਨ, ਲੱਖ ਸੁਤਨ ਸੰਗਰਾਮ ਮਰਨ ਮੈਂ ਛੁੱਟੇ ਪ੍ਰਾਣ, ਲੱਖ ਸੁਤ ਲੱਗਿਆ ਤਿਆਂ

ਜਸ ਹੈ ਵੇਖਦੋ ਜਿਨ ਸਿੱਧੋ ਸੱਚ ਵਰਤਾਇਆ ਇਸ ਤੋਂ ਦੇ ਤਿਸ ਮਿਲੇ ਸੱਚਤਾ ਤਿੰਨੀ ਸੱਚ ਕਮਾਇਆ।

ਜਾ ਕੇ ਗੁਣ ਸੁੱਤਾ ਪੱਗ ਪਿੱਤਣ ਆਪਣਾ ਕੀਆ ਕਮਣਾ ਅਲਮਲਕ ਖਾਈ ਸਰਛਾਈ ਪਾਈ ਮੂਰਖੰਦੈ ਪਤ ਗਵਾਈ ਵਰਣਾ ਵਿਕਛਥਾਏ ਨਾ ਪਾਈ ਰਹਿਵੇ ਬਾਣੀ ਮੜੀ ਮਸਾਣੀ ਅੰਦਰਾਂ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਵਸਾਏ ਨਾਨਕ ਨਦਰ ਕਰੇ ਸੁ ਪਾਏ ਨਾਨਕ ਨਦਰ ਕਰੇ ਸੁ ਪਾਏ ਆਸ ਅੰਦੇ ਸੇ ਤਿੰਨ ਕੇਵਲ ਹਉ ਮੈਂ ਸ਼ਬਦ ਜਲਾਏ।

ਜਾਣੀਐ ਜਸ ਸਿੱਖ ਸੱਚੀ ਲੇ ਦਇਆ ਜਣ ਜੀ ਕਿਛੁ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ।

ਜੀ ਦਾਨ ਮੁੰਡਾ ਤਲੇਖਾ ਜਿਮੇ ਤਾਂ ਮਸਤਕ ਲਾਈਏ ਮੁੰਡਾ ਲਾਲਚ ਛੱਡੀਏ ਹੋਏ ਕੰਨਾਂ ਲਿਖ ਧਿਆਈਏ ਹਲ ਤੇ ਵੇ ਪਾਈਏ ਜੇ ਵੇਹੀ ਘਰ ਕਮਾਈਏ ਜੇ ਹੋਵੇ ਪ੍ਰਭ ਲਿਖਿਆ ਤਾਂ ਧੋਤਨਾ ਦੀ ਪਾਈਏ ਮਤ ਥੋੜ੍ਹੀ ਸੇਵ।